ਸਤਿਗੁਰਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਤਖਤ ਸਤਖੰਡ ਦਰਬਾਰ ਦੀਆਂ ਹਾਜ਼ਰੀਆਂ ਪੜਦੇ ਹੋਏ ਕੀਰਤਨ ਦੇ ਸਤਸਾਹ ਜਸ ਮੁਤਾਬਲ ਬਿੰਤ ਮਾਇਆ ਹਾਜ਼ਰ ਹੋਏ, ਜਿਸ ਖਜ਼ਾਨੇ ਵਿੱਚ ਮਾਇਆ ਹਾਜ਼ਰ ਕੀਤੀ ਸੋ ਸੋ ਖਜ਼ਾਨੇ ਭਰਪੂਰ ਕਰਨਾ, ਨਾਮ ਦਾਨ ਗੁਰਸਿੱਖੀ ਵਾਲਾ ਜੁਨ ਬਸਨਾ ਦੇ ਅਰੁਕਤਾ ਬਖਸਰੀਆਂ ਸਾਮ ਸਾਸ

ਮੇਰਾ ਸੱਚਿਆ ਬਾਦਸ਼ਾਹ ਕੋਈ ਨਾ ਵੋ ਨਾ ਗਿਆ ਨੇ ਮੇਰਾ ਵਾਹਿਗੁਰੂ ਜੀ ਕਾ ਖਾਲਸਾ।

ਆਤਮਕ ਸ਼ਾਂਤੀ ਲਈ ਸਵਰਗਵਾਸੀ ਮਾਤਾ ਰਾਜਿੰਦਰ ਕੌਰ ਵੱਲਾ ਪਰਮਜੀਤ ਸਿੰਘ ਜੀ ਸੰਧੂ 1000 ਰੁਪਏ ਆਦਰ ਕਰਦੇ ਵਿਛੜੀ ਹੋਈ ਆਤਮਾ ਨੂੰ ਆਪ ਜੀ ਦੇ ਚਰਨ ਕਮਲਾ ਵਿੱਚ ਨਿਵਾਸ ਬਖਸ਼ਣਾ।

ਸ਼ੁਕਰਾਨਾ ਸਾਹਿਬ ਦਾ ਤਰਸ ਕੀਤਾ, ਆਪਣੇ ਕੀਰਤਨ ਦੀ ਹਾਜ਼ਰੀ ਪੜ੍ਹਦੀਆਂ ਕੀਤੀ ਸਤਿਕਾਰ ਸੰਤਾਂ ਨੂੰ ਸ਼ਬਦ ਭੇਟ ਮਾਇਆ ਜੀ। ਆਪ ਨਾਮ ਜਾਣੀ ਜਾਣ ਸਤਿਪੁਰ ਜੀ, ਸਭਨਾਂ ਦੀ ਮਨੋਕਾਮਨਾ ਭਾਵਨਾਵਾਂ ਇੱਛਾਵਾਂ ਪੂਰਨ ਕਰਨੀਆਂ, ਹਰ ਦਮਦਾਨ ਯਾਤਰਾ ਸਭ ਸਤਿ।

ਅੰਮ੍ਰਿਤ ਸਾਰ ਸਰੋਵਰ ਜੀ ਦੇ ਇਸ਼ਨਾਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਮਿਲੇ ਬੁਲਾਰੇ।

ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆ ਨਿਸ਼ਾਨ ਸਾਹਿਬਾਂ ਸੰਜੁਗਤ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੁਲਾਰੇ।

0: ਫਤਿਹ ਗੁਰੂ ਪੰਥ ਖਾਲਸੇ ਜੀ ਦਿਨਾ ਦਿਨ ਚੜ੍ਹਦੀ ਕਲਾ ਰੱਖਣੀ ਸੱਚੇ ਪਾਤਸ਼ਾਹ ਜੀ ਮਹਾਰਾਜ
1: ਗੁਰੂ ਪਿਆਰੀ ਸਾਧ ਸੰਗਤ ਜੀ ਸਜ ਜਾਓ।

तीरथ दान दया तप संजम एक बिना नह एक पशाना।

ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨ ਕਾਉ ਖੇਤ ਜੋ ਮਾਂਡਿਓ ਸੂਰਮਾ ਅਬ ਜੂਜਨ ਖੋਦਾਉ ਸੂਰਾ ਸੋ ਪਹਿਚਾਨੀਐ ਜੋ ਲਰ ਦੀਨ ਖੇਤ

ਵਾਲੀਏ ਕੁਲ ਆਲਮ ਨੂਰੇ ਕਾਇਨਾਤ ਸ੍ਰੀ ਕਲਗੀ ਤਰ ਦਸ਼ਮੇਸ਼ ਪਿਤਾ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਸਤਿਯੁਗੀ ਤਪ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਹਾਜ਼ਰੀਆਂ ਭਰ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਦਰਸ਼ਨ ਦੀਦਾਰ ਅਤੇ ਅੰਮ੍ਰਿਤਮਈ ਗੁਰਬਾਣੀ ਦੁਆਰਾ ਆਤਮਿਕ ਲਾਭ ਪ੍ਰਾਪਤ ਕਰ ਰਹੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਗਰੀਬ ਨਿਵਾਜ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਰਾਹੀਂ ਗੁਰਚਰਨਾਂ ਦੇ ਨਾਲ ਜੁੜ ਕਰਕੇ ਲਾਭ ਪ੍ਰਾਪਤ ਕਰਨੇ ਦਾ ਸਮਾਂ ਹੈ। ਸਾਧ ਸੰਗਤ ਜੀ, ਲੜੀਵਾਰ ਕਥਾ ਦੇ ਨਾਲ ਨਾਲ ਜੋ ਇਹ ਦਿਨ ਸਿੰਘਾਂ ਸਿੰਘਣੀਆਂ ਦੇ ਸ਼ਹੀਦੀਆਂ ਦੇ ਦਿਨ ਚੱਲ ਰਹੇ ਨੇ, ਅਰਥਾਤ ਸਿੱਖ ਕੌਮ ਦੇ ਨਾਲ ਵਾਪਰੇ ਤੀਜੇ ਘੱਲੂਘਾਰੇ ਦੇ ਦਿਨ ਚੱਲ ਰਹੇ ਨੇ। ਵੱਡਾ ਘੱਲੂਘਾਰਾ ਕੋਪਰ ਹੀੜੇ ਵਾਲਾ, ਇਸੇ ਪ੍ਰਕਾਰ ਛੋਟਾ ਘੱਲੂਘਾਰਾ ਕਾਨੂੰਵਾਨ ਦੀ ਛੰਭ ਵਾਲਾ ਅਤੇ ਤੀਜਾ ਘੱਲੂਘਾਰਾ ਜੂਨ 1984 ਵਾਲਾ। ਇਹ ਸਿੱਖ ਪੰਥ ਦੇ ਉੱਪਰ 3 ਵਾਰ ਘੱਲੂਘਾਰੇ ਵਾਪਰੇ ਨੇ ਅਤੇ ਤੀਜੇ ਘੱਲੂਘਾਰੇ ਦੇ ਦਿਨ ਚੱਲਦੇ ਹੋਣ ਕਰਕੇ ਅਤੇ ਇਸ ਪਾਵਨ ਇਤਿਹਾਸ ਦੀ ਜੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਸੂਰ ਬੀਰ ਬਹਾਦਰ ਯੋਧਿਆਂ ਨੇ ਆਪਣੇ ਸੀਸ ਧਰਮ ਤੋਂ ਕੁਰਬਾਨ ਕਰਕੇ ਇਤਿਹਾਸ ਸਿਰਜਿਆ ਅਤੇ ਇਸ ਇਤਿਹਾਸ ਦੀ ਗਾਥਾ ਵੀ ਨਾਲ ਨਾਲ ਸਰਵਣ ਕਰਦੇ ਆ ਰਹੇ ਹਾਂ। ਸਾਧ ਸੰਗਤ ਜੀ, ਕੱਲ੍ਹ ਤੱਕ 3 ਜੂਨ ਤੱਕ ਜਿਵੇਂ ਸਤਿਗੁਰੂ ਜੀ ਦੇ ਸਿੰਘਾਂ ਨੇ, ਅਕਾਲ ਪੁਰਖ ਵਾਹਿਗੁਰੂ ਜੀ ਦੀ ਫੌਜ ਨੇ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਮਹਾਂਪੁਰਖਾਂ ਦੀ ਅਗਵਾਈ ਦੇ ਹੇਠ ਜਨਰਲ ਸ਼ੁਬੇਗ ਸਿੰਘ ਦੀ ਯੁੱਧ ਨੀਤੀ, ਜੋ ਗੁਰੀਲਾ ਯੁੱਧ ਦੇ ਮਾਹਿਰ ਸਨ, ਤਿਹਨਾਂ ਦੀ ਯੁੱਧ ਨੀਤੀ ਦੇ ਤਾਹਿਰ ਤਹਿਤ ਬਾਬਾ ਠਾਰਾ ਸਿੰਘ ਜੀ ਵਰਗੇ ਸੂਰਮੇ, ਇਸੇ ਪ੍ਰਕਾਰ ਭਾਈ ਅਮਰੀਕ ਸਿੰਘ ਜੀ ਵਰਗੇ ਮਹਾਨ ਸੂਰਬੀਰ ਯੋਧੇ, ਧਰਮੀ ਮਰ ਜੀਵੜੇ ਕਾਰ ਸੇਵਾ ਵਾਲੇ ਸਿੰਘ, ਅਖੰਡ ਕੀਰਤਨੀ ਜਥੇ ਦੇ ਸਿੰਘ, ਸਾਧ ਸੰਗਤ ਜੀ, ਇਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਅੰਦਰ ਘੇਰਾ ਪਾਇਆ ਹੋਇਆ ਭਾਰਤੀ ਫੌਜ ਨੇ, ਜਿਨ੍ਹਾਂ ਦੇ ਵਿੱਚ ਪੁਲਿਸ ਤੋਂ ਉਪਰੰਤ CRPF, BSF ਅਤੇ ਉਪਰੰਤ ਭਾਰਤੀ ਵੱਡੀ ਭਾਰੀ ਫੌਜ ਨੇ ਆ ਕੇ ਘੇਰਾ ਪਾਇਆ ਹੈ। ਲੱਖਾਂ ਦੀ ਗਿਣਤੀ ਦੇ ਵਿੱਚ ਫੌਜਾਂ ਨੇ, ਉਹਨਾਂ ਦੇ ਮੁਕਾਬਲੇ ਮੁੱਠੀ ਭਰ ਸਿੰਘ ਗਿਣਤੀ ਦੇ ਵਿੱਚ ਬੜੇ ਥੋੜ੍ਹੇ ਨੇ। ਪਰ 1 ਜੂਨ ਦਾ ਦਿਨ ਲੰਘ ਗਿਆ, 2 ਜੂਨ ਦਾ ਦਿਨ ਲੰਘ ਗਿਆ, 3 ਜੂਨ ਦਾ ਦਿਨ ਵੀ ਸਾਰਾ ਦਿਨ ਲੜਾਈ ਕਰਦਿਆਂ ਲੰਘ ਗਿਆ, ਪਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਸਿੰਘਾਂ ਨੇ ਭਾਰਤੀ ਫੌਜ, ਇਸੇ ਪ੍ਰਕਾਰ ਭਾਰਤੀ ਸਰਕਾਰ ਦੇ ਗੋਡੇ ਲਵਾ ਦਿੱਤੇ, ਜੋ ਉਹ ਚਾਹੁੰਦੇ ਸਨ ਕਿ 2 ਘੰਟਿਆਂ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਰਖਵਾਲਿਆਂ ਨੂੰ ਸ਼ਹੀਦ ਕਰ ਲਵਾਂਗੇ ਜਾਂ ਗ੍ਰਿਫਤਾਰ ਕਰ ਲਵਾਂਗੇ, ਮੋਰਚਾ ਜਿੱਤ ਲਵਾਂਗੇ। ਸਾਧ ਸੰਗਤ ਜੀ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਯੋਧਿਆਂ ਨੇ ਐਸੀ ਸੂਰਬੀਰਤਾ ਦੇ ਨਾਲ ਇਹ ਧਰਮ ਦਾ ਯੁੱਧ ਲੜਿਆ ਹੈ। ਭਾਵੇਂ ਦੁਸ਼ਮਣ ਲੱਖਾਂ ਦੀ ਗਿਣਤੀ ਵਿੱਚ ਚੜ ਕੇ ਆਏ ਨੇ, ਪਰ ਉਹਨਾਂ ਦੇ ਹੌਸਲੇ ਪਸਤ ਹੋ ਗਏ। ਅੰਦਰ ਆਈਆਂ ਤੁਰ ਕੇ ਫੌਜਾਂ ਆਈਆਂ ਮਾਰੀਆਂ ਗਈਆਂ, ਰੀਂਗਦੀਆਂ ਹੋਈਆਂ ਅਰਖਾਂ ਭਰ ਰਿੜ ਕੇ ਆਈਆਂ ਮਾਰੀਆਂ ਗਈਆਂ, ਹੈਲੀਕਾਪਟਰਾਂ ਦੇ ਰਾਹੀਂ ਇਮਾਰਤਾਂ ਦੀਆਂ ਛੱਤਾਂ 'ਤੇ ਫੌਜਾਂ ਉਤਾਰੀਆਂ ਗਈਆਂ, ਮਾਰੀਆਂ ਗਈਆਂ। ਹੁਣ ਹੌਸਲੇ ਟੁੱਟਦੇ ਨੇ, ਕੀਤਾ ਕੀ ਜਾਵੇ। ਸਾਧ ਸੰਗਤ ਜੀ, ਫਿਰ ਇਸ ਸਮੇਂ ਰੂਸ ਦੀਆਂ ਬਣੀਆਂ ਹੋਈਆਂ 6 ਗੱਡੀਆਂ ਇਹਨਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਪਰਿਕਰਮਾ ਦੇ ਅੰਦਰ ਉਤਾਰੀਆਂ ਨੇ। ਪ੍ਰਯੋਜਨ ਕੀ ਹੈ? ਉਹ ਜਿਹੜੀਆਂ ਗੱਡੀਆਂ ਨੇ ਨਾ, 27 ਇੰਚ ਮੋਟੀ ਲੋਹੇ ਦੀ ਚਾਦਰ, ਲੋਹੇ ਦੀ ਪਰਤ ਉਹਨਾਂ ਗੱਡੀਆਂ ਦੇ ਉੱਪਰ ਚੜਾਈ ਗਈ ਹੈ। 27 ਇੰਚ ਤੋਂ ਭਾਵ ਹੈ 2.25 ਫੁੱਟ ਮੋਟੀ ਲੋਹੇ ਦੀ ਚਾਦਰ ਉਹਦੇ ਉੱਪਰ ਲਾਈ ਗਈ ਹੈ, ਜਿਸ ਦੇ ਉੱਪਰ ਨਾ ਕੋਈ ਗੋਲੀ ਅਸਰ ਕਰੇ, ਨਾ ਕੋਈ ਇਸ ਪ੍ਰਕਾਰ ਦਾ ਕੋਈ ਹੋਰ ਹਮਲਾ ਅਸਰ ਕਰੇ, ਨਾ ਕੋਈ ਬੰਬ ਅਸਰ ਕਰੇ। ਐਸੀਆਂ ਜਿਹੜੀਆਂ ਗੱਡੀਆਂ ਨੇ ਗਿਣਤੀ ਦੇ ਵਿੱਚ 6 ਪਰਿਕਰਮਾ ਦੇ ਵਿੱਚ ਉਤਾਰੀਆਂ ਗਈਆਂ, ਉੱਪਰ ਛੋਟੀਆਂ ਮਸ਼ੀਨ ਗੰਨਾਂ ਬੀੜ ਦਿੱਤੀਆਂ ਗਈਆਂ, ਜਿਨ੍ਹਾਂ ਦੇ ਨਾਲ ਬੰਬ ਮਾਰ ਕੇ ਸਤਿਗੁਰੂ ਜੀ ਦੇ ਘਰ ਦੇ ਰਖਵਾਲਿਆਂ ਦੇ ਜਿਹੜੇ ਟਿਕਾਣੇ ਨੇ ਨਾ, ਜਿਹੜੇ ਮੋਰਚੇ ਨੇ, ਉਹਨਾਂ ਨੂੰ ਤਹਿਸ ਨਹਿਸ ਕੀਤਾ ਜਾ ਸਕੇ।
ਇਸ ਪ੍ਰਕਾਰ ਸਿੰਘਾਂ ਨੂੰ ਉਹਨਾਂ ਦੇ ਸੂਰਮਿਆਂ ਨੂੰ ਉਹਨਾਂ ਦੇ ਮਿਸ਼ਨ ਨੂੰ ਨੁਕਸਾਨ ਪਹੁੰਚਾਉਣ ਵਾਸਤੇ ਜਦੋਂ ਇਹ ਗੱਡੀਆਂ ਪਰਿਕਰਮਾ ਦੇ ਵਿੱਚ ਆਈਆਂ, ਅੰਦਰ ਉਸ ਦੇ ਭਾਰਤੀ ਫੌਜ ਦੇ ਜਵਾਨ ਨੇ, ਨਾਲ ਅੰਦਰ ਹੈਂਡ ਗ੍ਰਨੇਡ ਅਤੇ ਹੋਰ ਸਾਧ ਸੰਗਤ ਜੀ ਗੋਲੇ ਨੇ, ਛੋਟੀਆਂ ਮਸ਼ੀਨ ਗੰਨਾਂ ਬੀੜ ਕੇ ਜਦੋਂ ਪਰਿਕਰਮਾ ਦੇ ਵਿੱਚ ਇਹਨਾਂ ਨੂੰ ਵਾੜਿਆ ਗਿਆ, ਫਿਰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਵੱਲੋਂ ਰਾਕਟ ਲਾਂਚਰ ਆਇਆ। ਜਿਸ ਵੇਲੇ ਜਿਹੜਾ ਇਸ ਗੱਡੀ ਨੂੰ ਚਲਾਉਣ ਵਾਲਾ ਡਰਾਈਵਰ ਸੀ ਉਸਦੀ ਸੀਟ ਤੋਂ ਥੋੜ੍ਹਾ ਜਿਹਾ ਥੱਲੇ ਵੱਜਾ ਨਾ, ਇਹ ਜਿਹੜੀ ਗੱਡੀ ਸੀ ਹਵਾ ਦੇ ਵਿੱਚ ਉੱਡ ਗਈ। ਇਸ ਪ੍ਰਕਾਰ ਚਾਰ ਗੱਡੀਆਂ ਸਤਿਗੁਰੂ ਜੀ ਦੇ ਯੋਧਿਆਂ ਨੇ ਮਾਰ ਕਰਕੇ ਉਡਾ ਦਿੱਤੀਆਂ ਨੇ, ਜਿਹੜੀਆਂ ਦੋ ਗੱਡੀਆਂ ਬਚੀਆਂ ਨੇ। ਸਿੰਘਾਂ ਨੇ ਆਪਣੇ ਸਰੀਰਾਂ ਦੇ ਨਾਲ RDX ਬੰਨ੍ਹ ਕੇ ਉਹਨਾਂ ਦੇ ਉੱਪਰ ਛਾਲਾਂ ਮਾਰੀਆਂ, ਭਾਵੇਂ ਉਹ ਗੱਡੀਆਂ ਬੁਰੀ ਤਰ੍ਹਾਂ ਤਬਾਹ ਤੇ ਨਾ ਹੋਈਆਂ ਪਰ ਚੱਲਣ ਤੋਂ ਅਸਮਰੱਥ ਹੋ ਗਈਆਂ, ਅੱਗੇ ਚੱਲਣ ਯੋਗੀਆਂ ਨਾ ਰਹੀਆਂ। ਅਤੇ RDX ਦੇ ਧਮਾਕਿਆਂ ਦੇ ਨਾਲ ਗੱਡੀਆਂ ਦੇ ਅੰਦਰ ਵੀ ਇੰਨੀ ਜ਼ਿਆਦਾ ਗਰਮਾਇਸ਼, ਇੰਨਾ ਤਾਪਮਾਨ ਵੱਧ ਗਿਆ, ਜਿਹੜਾ ਅੰਦਰ ਗੋਲੀ ਬਾਰੂਦ ਹੈਂਡ ਗ੍ਰਨੇਡ ਇਤਿਆਦਕ ਰੱਖੇ ਸਨ ਉਹ ਫਟ ਗਏ। ਉਹਨਾਂ ਗੱਡੀਆਂ ਦੇ ਅੰਦਰ ਭਾਰਤੀ ਫੌਜ ਦੇ ਜਿਹੜੇ ਜਵਾਨ ਸਨ ਨਾ, ਉਹ ਆਪਣੇ ਹੀ ਬਾਰੂਦ ਦੇ ਧਮਾਕਿਆਂ ਦੇ ਨਾਲ ਗੱਡੀਆਂ ਦੇ ਅੰਦਰ ਮਾਰੇ ਗਏ। ਇਸ ਪ੍ਰਕਾਰ ਜੋ ਇਹ ਬਣੀਆਂ ਹੋਈਆਂ ਗੱਡੀਆਂ ਅੰਦਰ ਭੇਜ ਕੇ ਸੂਰਮਿਆਂ ਨੂੰ ਅਤੇ ਸੂਰਮਿਆਂ ਦੇ ਮੋਰਚਿਆਂ ਨੂੰ ਜਿੱਤ ਲੈਣ ਦੀ ਫੌਜ ਦੀ ਤਜ਼ਰੀਜ਼ ਸੀ ਨਾ, ਉਹ ਵੀ ਮਨ ਦੇ ਵਿੱਚ ਹੀ ਰਹਿ ਗਈ। ਮਨ ਕੀ ਮਨ ਹੀ ਮਾਂ ਹੀ ਰਹੀ, ਐਸੀ ਹਾਲਤ ਹੀ ਇਹਨਾਂ ਦੀ ਹੋਈ ਹੈ। ਇਹਨਾਂ ਨੇ ਫਿਰ ਵਿਚਾਰ ਕੀਤੀ, ਇਹ ਸਤਿਗੁਰੂ ਜੀ ਦੇ ਘਰ ਦੇ ਰਖਵਾਲੇ ਅਕਾਲ ਪੁਰਖ ਜੀ ਦੀ ਫੌਜ ਦੇ ਇਹ ਸੰਤ ਸਿਪਾਹੀ ਸੂਰਮੇ, ਇਹ ਹੱਠ ਵਾਲੇ, ਇਹ ਜੱਤ ਵਾਲੇ, ਇਹ ਤਪ ਵਾਲੇ, ਇਹ ਸੱਤ ਵਾਲੇ ਜਿੱਤੇ ਨਹੀਂ ਜਾਂਦੇ। ਇਹ ਅਣਖਾਂ ਦੀ ਗੈਰਤ, ਇਸੇ ਪ੍ਰਕਾਰ ਅਣਖ ਅਤੇ ਗੈਰਤ ਦੇ ਪੁਤਲੇ ਇਹ ਸੂਰਮੇ ਜਿੱਤੇ ਨਹੀਂ ਜਾਂਦੇ। ਹੁਣ ਕੀਤਾ ਕੀ ਜਾਵੇ? ਵਿਚਾਰ ਬਣਾਇਆ ਗਿਆ ਜੀ ਇਹਨਾਂ ਨਾਲ ਸਮਝੌਤਾ ਕੀਤਾ ਜਾਵੇ। ਸਮਝੌਤਾ ਕਿਵੇਂ ਕੀਤਾ ਜਾਵੇ? ਜਿਹੜੇ ਕਿ ਅੰਮ੍ਰਿਤਧਾਰੀ ਸਾਬਤ ਸੂਰਤ ਫੌਜ ਦੇ ਸਿਪਾਹੀ ਨੇ ਨਾ, ਉਹਨਾਂ ਦੇ ਵਿੱਚੋਂ 100 ਬੰਦੇ ਅੰਦਰ ਭੇਜੇ ਜਾਣ, ਜਿਹੜੇ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਨਾਲ ਸਮਝੌਤੇ ਦੀ ਬਾਤ ਕਰਨ। ਜਦੋਂ ਇਹਨਾਂ ਨੇ ਫੌਜ ਨੇ ਅਨਾਊਂਸਮੈਂਟ ਕੀਤੀ ਨਾ, ਸੰਤ ਬਾਬਾ ਜਰਨੈਲ ਸਿੰਘ ਜੀ ਨੇ ਅੰਦਰ ਆਉਣ ਦੀ ਪਰਮਿਸ਼ਨ ਦਿੱਤੀ ਹੈ ਕਿ ਜੇ ਕਿਸੇ ਪ੍ਰਕਾਰ ਧਰਮ ਨੂੰ ਹਾਨੀ ਨਾ ਪਹੁੰਚਾ ਕੇ ਤੁਸੀਂ ਸਾਰੀਆਂ ਧਰਮ ਯੁੱਧ ਦੀਆਂ ਮੰਗਾਂ ਨੂੰ ਮੰਨ ਕੇ ਸਮਝੌਤਾ ਕਰਨਾ ਚਾਹੁੰਦੇ ਹੋ ਤੇ ਜੀ ਆਇਆ। ਪਰ ਸਾਧ ਸੰਗਤ ਜੀ, ਫੌਜ ਇੰਨੀ ਡਰ ਗਈ ਕਿ ਫੌਜ ਦੇ ਸਿਪਾਹੀ ਅੰਦਰ ਜਾਣ ਲਈ ਤਿਆਰ ਨਾ ਹੋਏ। ਉਹਨਾਂ ਨੇ ਮਨਾ ਕਰ ਦਿੱਤਾ, ਅਸੀਂ ਅੰਦਰ ਨਹੀਂ ਜਾਣਾ, ਜਿਹੜਾ ਵੀ ਅੰਦਰ ਜਾਂਦਾ ਮੁੜ ਕੇ ਆਉਂਦਾ ਨਹੀਂ। ਫਿਰ ਜਿਹੜੇ ਪੁਲਿਸ ਦੇ ਮੁਖਬਰ ਸਨ ਨਾ ਸਾਬਤ ਸੂਰਤ, ਉਹਨਾਂ 'ਚੋਂ 100 ਬੰਦੇ ਚੁਣੇ ਗਏ, ਉਹਨਾਂ ਨੂੰ ਗੁਰਸਿੱਖੀ ਪਹਿਰਾਵੇ ਪਹਿਨਾ ਕਰਕੇ ਅੰਦਰ ਭੇਜਿਆ ਗਿਆ। ਉਹਨਾਂ ਦਾ ਮੁੱਖ ਨਿਸ਼ਾਨਾ ਸੀ ਸੰਤ ਬਾਬਾ ਜਰਨੈਲ ਸਿੰਘ ਜੀ ਨੂੰ ਕਿਸੇ ਵੀ ਤਰੀਕੇ ਦੇ ਨਾਲ ਗੱਲਾਂ ਵਿੱਚ ਲਿਆ ਕੇ ਭਰਮਾ ਕੇ ਉਹਨਾਂ ਨਾਲ ਸੰਧੀ ਕੀਤੀ ਜਾਵੇ। ਜਿਹੜੇ ਸੰਤਾਂ ਦੇ ਸਾਥੀ ਨੇ ਨਾ, ਉਹਨਾਂ ਨੂੰ ਲੋਭ ਦੇ ਕੇ, ਲਾਲਚ ਦੇ ਕੇ ਸੰਤਾਂ ਦੇ ਨਾਲੋਂ ਅਲੱਗ ਕਰ ਲਿਆ ਜਾਵੇ। ਜੇ ਉਹ ਸਾਥੀ ਅਲੱਗ ਹੋ ਜਾਣ ਤਾਂ ਸੰਤ ਬਾਬਾ ਜਰਨੈਲ ਸਿੰਘ ਜੀ ਇਕੱਲੇ ਰਹਿ ਜਾਣਗੇ। ਪਰ ਸਾਧ ਸੰਗਤ ਜੀ, ਜਿਸ ਵੇਲੇ ਇਹ 100 ਮੁਖਬਰ ਪੁਲਿਸ ਦੇ ਸੰਤਾਂ ਦੇ ਕੋਲ ਸ੍ਰੀ ਅਕਾਲ ਤਖਤ ਸਾਹਿਬ ਪੁੱਜੇ ਨਾ, ਜਾ ਕੇ ਸਮਝੌਤਾ ਕਰਨ ਦੀਆਂ ਗੱਲਾਂ ਕੀਤੀਆਂ ਅਤੇ ਸੰਤਾਂ ਨੇ ਇਹਨਾਂ ਨੂੰ ਲਾਹਨਤਾਂ ਪਾਈਆਂ। ਪੰਜਾਬ ਦੀ ਧਰਤੀ 'ਤੇ ਵਸਣ ਵਾਲੇ ਹੋ, ਜਿਹੜਾ ਪੰਜਾਬ ਸਤਿਗੁਰਾਂ ਦੇ ਨਾਮ 'ਤੇ ਵੱਸਦਾ, ਪੰਜਾਬ ਦੀ ਉਪਜ ਖਾਣ ਵਾਲੇ ਹੋ ਅਤੇ ਗੁਰੂ ਘਰ ਦੇ ਨਾਲ ਗੱਦਾਰੀਆਂ ਕਰਕੇ ਧਰਮ ਯੁੱਧ ਮੋਰਚੇ ਦੀਆਂ ਮੰਗਾਂ ਛੱਡ ਕੇ, ਕਿਸਾਨੀ ਮੋਰਚੇ ਦੀਆਂ ਮੰਗਾਂ ਛੱਡ ਕੇ, ਪੰਜਾਬੀ ਸੂਬੇ ਦੀਆਂ ਮੰਗਾਂ ਛੱਡ ਕੇ ਸਰਕਾਰ ਦੇ ਨਾਲ ਸਮਝੌਤਾ ਕਰਨ ਦੀਆਂ ਤਜ਼ਵੀਜ਼ਾਂ ਲੈ ਕੇ ਆਏ ਹੋ। ਮਹਾਂਪੁਰਖਾਂ ਨੇ ਸਾਧ ਸੰਗਤ ਜੀ ਇਹਨਾਂ ਨੂੰ ਲਾਹਨਤਾਂ ਪਾ ਕੇ ਮੋੜਿਆ। ਅੱਗੇ ਅਖੰਡ ਕੀਰਤਨੀ ਜਥੇ ਦੇ ਸਿੰਘ ਸਨ, ਉਹਨਾਂ ਨੇ ਵੇਖਿਆ ਜੇ ਗੱਦਾਰ ਆਏ ਨੇ, ਚੱਲ ਕੇ ਆਏ ਨੇ, ਇਹਨਾਂ ਨੂੰ ਮਾਰਦੇ ਤੇ ਨਹੀਂ, ਪਰ ਇਹ ਜਿਸ ਤਰੀਕੇ ਦੇ ਨਾਲ ਸਿੰਘਾਂ ਨੂੰ ਸੰਤਾਂ ਦੇ ਨਾਲੋਂ ਅਤੇ ਮੋਰਚੇ ਦੇ ਨਾਲੋਂ ਤੋੜਨ ਵਾਸਤੇ ਆਏ ਨੇ, ਸਜ਼ਾ ਜ਼ਰੂਰ ਦੇਣੀ ਚਾਹੀਦੀ ਹੈ। ਜਿਹੜੇ ਸਾਧ ਸੰਗਤ ਜੀ, ਫਿਰ ਜਨਰੇਟਰਾਂ ਦੇ ਅੰਦਰ ਮੋਬਿਲ ਆਇਲ ਕਾਲਾ ਹੋਇਆ ਹੁੰਦਾ ਨਾ, ਅਖੰਡ ਕੀਰਤਨੀ ਜਥੇ ਦੇ ਸਿੰਘਾਂ ਨੇ ਹਥਿਆਰ ਸਿੱਧੇ ਕਰ ਦਿੱਤੇ ਕਿ ਜੇਕਰ ਬਚਣਾ ਚਾਹੁੰਦੇ ਹੋ ਤਾਂ ਕਾਲਾ ਤੇਲ ਇਹਨਾਂ 'ਚੋਂ ਕੱਢੋ। ਜਨਰੇਟਰਾਂ 'ਚੋਂ ਤੇਲ ਕੱਢਿਆ ਗਿਆ, ਉਹਨਾਂ ਨੂੰ ਆਖਿਆ ਆਪਣੇ ਮੂੰਹ 'ਤੇ, ਸਾਰੇ ਸਰੀਰ 'ਤੇ ਆਪੇ ਕਾਲਾ ਤੇਲ ਮਲ ਲਓ, ਤੁਸੀਂ ਐਸਾ ਕੁਕਰਮ ਕਰਨ ਵਾਸਤੇ ਆਏ ਹੋ, ਤੁਹਾਡੇ ਮੂੰਹ ਕਾਲੇ ਹੀ ਕਰਨੇ ਬਣਦੇ ਨੇ। ਉਹ 100 ਮੁਖਬਰ ਫਿਰ ਕਾਲੇ ਤੇਲ ਦੇ ਨਾਲ ਆਪਣੇ ਮੂੰਹ 'ਤੇ ਆਪਣਾ ਸਰੀਰ ਆਪ ਕਾਲਾ ਕਰਦੇ ਨੇ ਅਤੇ ਜਿਸ ਵੇਲੇ ਬਾਹਰ ਜਾਂਦੇ ਨੇ ਨਾ, ਅਤੇ ਸਾਧ ਸੰਗਤ ਜੀ, ਫਿਰ ਭਾਰਤੀ ਫੌਜ ਜਿਨ੍ਹਾਂ ਦੇ ਵਿੱਚ ਸੋਗ ਛਾਇਆ ਹੋਇਆ ਸੀ, ਉਹਨਾਂ ਦਾ ਵੀ ਇਹਨਾਂ ਦੀਆਂ ਇਸ ਪ੍ਰਕਾਰ ਦੀਆਂ ਕਾਲੇ ਮੂੰਹ ਵਾਲੀਆਂ ਸੂਰਤਾਂ ਦੇਖ ਕੇ ਹਾਸਾ ਨਾ ਰੁਕਿਆ। ਫਿਰ ਇਹਨਾਂ ਨੂੰ ਗੱਡੀਆਂ 'ਤੇ ਚੜਾ ਕਰਕੇ ਸੁਰੱਖਿਅਤ ਥਾਵਾਂ 'ਤੇ ਲਿਜਾਇਆ ਗਿਆ। ਇਸੇ ਪ੍ਰਕਾਰ ਇਹ ਵੀ ਇਹਨਾਂ ਦਾ ਜਿਹੜਾ ਸਮਝੌਤਾ ਕਰਨੇ ਦਾ ਖੋਟਾ ਮਨਸੂਬਾ ਸੀ, ਧਰਮ ਯੁੱਧ ਦੀ ਮੋਰਚੇ ਦੀਆਂ ਮੰਗਾਂ ਛੁਡਾ ਕੇ ਸਮਝੌਤਾ ਕਰਨਾ, ਇਹ ਵੀ ਨਾਕਾਮ ਹੋ ਗਿਆ।
ਫਿਰ ਸਾਧ ਸੰਗਤ ਜੀ ਇਹਨਾਂ ਨੇ ਵਿਚਾਰਿਆ ਕੋਈ ਸਿੱਖ ਵੱਡਾ ਲੀਡਰ ਵਿੱਚ ਪਾਇਆ ਜਾਵੇ। ਫਿਰ ਸਰਦਾਰ ਗੁਰਚਰਨ ਸਿੰਘ ਟੌੜਾ ਜਿਹੜਾ ਅੰਦਰ ਹੀ ਕਮਰਿਆਂ ਵਿੱਚ ਲੁਕ ਕੇ ਬੈਠਾ ਸੀ ਉਸ ਨੂੰ ਭੇਜਿਆ ਗਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਜਾ ਕੇ ਸੰਤਾਂ ਨੂੰ ਸਮਝੌਤੇ ਵਾਸਤੇ ਮਨਾਓ ਅਤੇ ਜਿੰਨਾ ਸਮਾਂ ਤੁਸੀਂ ਜਾਓਗੇ ਅਤੇ ਵਾਪਸ ਆਓਗੇ ਕੋਈ ਆਰਮੀ ਦਾ ਬੰਦਾ ਗੋਲੀ ਨਹੀਂ ਚਲਾਵੇਗਾ। ਫਿਰ ਸਾਧ ਸੰਗਤ ਜੀ ਸਰਦਾਰ ਗੁਰਚਰਨ ਸਿੰਘ ਜੀ ਟੌੜਾ ਪੁੱਜੇ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਜਾ ਕੇ ਸੰਤਾਂ ਨੂੰ ਕਹਿਣ ਲੱਗੇ ਮਹਾਂਪੁਰਖ ਬਾਹਰ ਲੱਖਾਂ ਦੀ ਗਿਣਤੀ ਦੇ ਵਿੱਚ ਫੌਜ ਹੈ, ਵੱਡੀਆਂ ਮਸ਼ੀਨ ਗੰਨਾਂ ਨੇ, ਵਿਜੰਤਾ ਟੈਂਕ ਨੇ, ਵੱਡੇ ਭਾਰੀ ਤੋਪਖਾਨੇ ਨੇ, ਜਿਸ ਪ੍ਰਕਾਰ ਦੇ ਆਤ ਆਧੁਨਿਕ ਹਥਿਆਰ ਇਹਨਾਂ ਦੇ ਕੋਲ ਨੇ, ਵੱਡੇ ਹੈਲੀਕਾਪਟਰਾਂ ਦੇ ਨਾਲ ਹਮਲਾ ਕਰਨ ਵਾਲੇ ਨੇ, ਉਸ ਹਮਲੇ ਦਾ ਮੁਕਾਬਲਾ ਤੁਹਾਡੇ ਤੋਂ ਕੀਤਾ ਨਹੀਂ ਜਾ ਸਕਦਾ, ਤੁਸੀਂ ਆਤਮ ਸਮਰਪਣ ਕਰ ਦਿਓ ਜਾਂ ਫਿਰ ਸਮਝੌਤਾ ਇਹਨਾਂ ਦੇ ਨਾਲ ਕਰ ਦਿਓ। ਸੰਤਾਂ ਨੇ ਲਾਂਤਾਂ ਪਾਈਆਂ, ਕਦੇ ਦੀਵਾਨ ਸਾਹਿਬ ਮੰਜੀ ਹਾਲ ਦੀਵਾਨ ਸਾਹਿਬ ਵਿਖੇ ਤੁਸਾਂ ਨੇ ਸੋਹਾਂ ਖਾਧੀਆਂ ਸਨ, ਜੇ ਭਾਰਤੀ ਫੌਜ ਜਾਂ ਭਾਰਤ ਸਰਕਾਰ ਹਮਲਾ ਕਰਕੇ ਆਵੇਗੀ ਉਹਨਾਂ ਨੂੰ ਸਾਡੀਆਂ ਲਾਸ਼ਾਂ ਦੇ ਉੱਤੋਂ ਦੀ ਲੰਘਣਾ ਪਵੇਗਾ, ਰਖਵਾਲੇ ਬਣ ਕੇ ਗੁਰੂ ਘਰ ਦੀ ਰਖਵਾਲੀ ਕਰਾਂਗੇ। ਅੱਜ ਰਖਵਾਲਿਆਂ ਦੀਆਂ ਸ਼ਹੀਦ ਹੋਈਆਂ ਪਵਿੱਤਰ ਦੇਹਾਂ ਦੇ ਉੱਪਰੋਂ ਦੀ ਲੰਘ ਕੇ ਸਮਝੌਤੇ 'ਤੇ ਆਤਮ ਸਮਰਪਣ ਕਰਨੇ ਦੀ ਗੱਲ ਕਰਨੇ ਆਏ ਹੋ, ਮਹਾਂਪੁਰਖਾਂ ਨੇ ਮੋੜ ਦਿੱਤਾ। ਜਦੋਂ ਤੱਕ ਇਹਨਾਂ ਨੇ ਵਾਪਸ ਆ ਕੇ ਦੱਸਿਆ ਕਿ ਸੰਤ ਸਮਝੌਤੇ ਵਾਸਤੇ ਤਿਆਰ ਨਹੀਂ, ਉਦੋਂ ਤੱਕ ਫੌਜ ਨੇ ਕੋਈ ਕਾਰਵਾਈ ਨਹੀਂ ਕੀਤੀ, ਗੋਲੀ ਨਹੀਂ ਚਲਾਈ ਹੈ। ਇਸ ਪ੍ਰਕਾਰ ਸਾਧ ਸੰਗਤ ਜੀ ਫਿਰ ਅਗਲੀ ਰਣਨੀਤੀ ਉਲੀਕੀ ਗਈ ਕੀ ਕੀਤਾ ਜਾਵੇ। ਫੌਜ ਅੰਦਰ ਜਾਂਦੀ ਹੈ ਮੁੜਦੀ ਨਹੀਂ, ਕਮਾਂਡੋਜ਼ ਅੰਦਰ ਜਾਂਦੇ ਨੇ ਮੁੜਦੇ ਨਹੀਂ, ਹੈਲੀਕਾਪਟਰਾਂ ਦੇ ਨਾਲ ਇਮਾਰਤਾਂ ਦੀਆਂ ਛੱਤਾਂ ਦੇ ਉੱਪਰ ਫੌਜ ਉਤਾਰੀ ਜਾਂਦੀ ਹੈ, ਵਾਪਸ ਮੁੜਦੀ ਨਹੀਂ। ਇੱਥੇ ਨਾ ਬੁਲੇਟ ਪਰੂਫ ਜੈਕਟਾਂ ਵਾਲੇ ਬਚਦੇ ਨੇ, ਨਾ ਕਾਲੀਆਂ ਵਰਦੀਆਂ ਵਾਲੇ ਬਚਦੇ ਨੇ, ਨਾ ਸਿਰ ਦੇ ਉੱਪਰ ਲੋਹੇ ਦੇ ਟੋਪ ਬੁਲੇਟ ਪਰੂਫ ਜੈਕਟਾਂ ਦੇ ਸਮੇਤ ਪਾਏ ਜਾਣ ਵਾਲੇ ਜਾਂਦੇ ਨੇ, ਉਹ ਬਚਦੇ ਨੇ, ਹੁਣ ਕੀਤਾ ਕੀ ਜਾਵੇ। ਸਾਧ ਸੰਗਤ ਜੀ ਇਸੇ ਪ੍ਰਕਾਰ ਇਸ ਸਮੇਂ ਫੌਜ ਦੇ ਬਣਾਏ ਹੋਏ ਮੁਖੀ ਜੋ ਕਿ ਏ.ਕੇ. ਵੈਦਿਆ, ਅਰੁਣ ਕੁਮਾਰ ਵੈਦਿਆ ਸੀ, ਕ੍ਰਿਸ਼ਨਾ ਸਵਾਮੀ ਸੁੰਦਰ ਜੀ ਸੀ, ਦਿੱਲੀ ਪੁੱਜੇ ਨੇ, ਇੰਦਰਾ ਗਾਂਧੀ ਦੇ ਨਾਲ ਲਗਾਤਾਰ 5 ਘੰਟਿਆਂ ਦੀ ਮੀਟਿੰਗ ਕੀਤੀ ਹੈ। ਕਈ ਪ੍ਰਕਾਰ ਦੀਆਂ ਰਣਨੀਤੀਆਂ ਬਣਾਈਆਂ ਗਈਆਂ, ਕਈ ਪ੍ਰਕਾਰ ਦੀਆਂ ਵਿਚਾਰੀਆਂ ਗਈਆਂ, ਕਈ ਪ੍ਰਕਾਰ ਦੀਆਂ ਰਣਨੀਤੀਆਂ ਬਦਲੀਆਂ ਗਈਆਂ। ਇਸ ਮੀਟਿੰਗ ਦੇ ਅੰਦਰ ਰਾਜੀਵ ਗਾਂਧੀ ਵੀ ਸ਼ਾਮਲ ਹੈ ਅਤੇ ਇਸ ਸਮੇਂ ਦੀ ਪ੍ਰਧਾਨ ਮੰਤਰੀ ਦੇਸ਼ ਦੀ ਇੰਦਰਾ ਗਾਂਧੀ ਸ਼ਾਮਲ ਹੈ। ਅਤੇ ਇਸ ਇੰਦਰਾ ਗਾਂਧੀ ਨੇ ਆਖਿਆ ਸਾਰਿਆਂ ਦੇਸ਼ਾਂ ਦੇ ਵਿੱਚੋਂ ਮੈਨੂੰ ਫੋਨ ਆ ਰਹੇ ਨੇ ਅਤੇ ਮੈਨੂੰ ਬੜੀ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਤੇ ਜਿਹੜਾ ਇਸ ਸਮੇਂ ਦਾ ਪ੍ਰਧਾਨ ਮੰਤਰੀ ਰਾਸ਼ਟਰਪਤੀ ਅਮੈਰੀਕਾ ਦੇ ਸਨ ਨਾ, ਉਹਨਾਂ ਨੇ ਫੋਨ ਕਰਕੇ ਆਖਿਆ ਤੁਹਾਡੀ ਫੌਜ ਨੂੰ ਲੜਨਾ ਨਹੀਂ ਆਉਂਦਾ, ਆਪਣੀ ਫੌਜ ਦੇ ਸਿਖਲਾਈ ਕੈਂਪਾਂ ਦੇ ਵਿੱਚ ਸਾਡੇ ਆਫਿਸਰਾਂ ਨੂੰ ਰੱਖ ਲਓ, ਇਹ ਤੁਹਾਨੂੰ ਲੜਨਾ ਸਿਖਾਉਣਗੇ, ਮਜ਼ਾਕ ਉਡਾਇਆ। ਇਸੇ ਪ੍ਰਕਾਰ ਸਾਧ ਸੰਗਤ ਜੀ ਫਰਾਂਸ ਅਤੇ ਰੂਸ ਦੇ ਜਿਹੜੇ ਪ੍ਰਧਾਨ ਮੰਤਰੀ ਸਨ ਉਹਨਾਂ ਨੇ ਭਾਰਤੀ ਫੌਜ ਅਤੇ ਭਾਰਤੀ ਸਰਕਾਰ ਦੀ ਖਿੱਲੀ ਉਡਾਈ। ਇਸੇ ਤਰੀਕੇ ਦੇ ਨਾਲ ਇੰਗਲੈਂਡ ਦੇ ਪ੍ਰਧਾਨ ਮੰਤਰੀ ਨੇ ਅਤੇ ਸਾਧ ਸੰਗਤ ਜੀ ਪੋਲੈਂਡ ਅਤੇ ਹੋਰ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨੇ ਫੋਨ ਕਰਕੇ ਆਖਿਆ ਤੁਹਾਨੂੰ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀਆਂ ਮੰਗਾਂ ਨੂੰ ਮੰਨ ਕੇ ਉਹਨਾਂ ਦੇ ਨਾਲ ਸਮਝੌਤਾ ਕਰ ਲੈਣਾ ਚਾਹੀਦਾ ਹੈ, ਕਿਉਂਕਿ ਉਹਨਾਂ ਦੀਆਂ ਮੰਗਾਂ ਨਾਜਾਇਜ਼ ਨਹੀਂ, ਜਾਇਜ਼ ਨੇ। ਹਰ ਕਿਸੇ ਇਨਸਾਨ ਨੂੰ ਆਪਣੇ ਧਰਮ ਦੀ ਮਰਿਆਦਾ ਵਿੱਚ ਰਹਿ ਕਰਕੇ ਜਿਉਣ ਦਾ ਹੱਕ ਹੈ ਅਤੇ ਤੁਸੀਂ ਉਹਨਾਂ ਦੇ ਹੱਕ ਕਿਉਂ ਖੋਹਦੇ ਹੋ। ਇਸ ਤਰੀਕੇ ਦੇ ਨਾਲ ਉਹਨਾਂ ਨੇ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਆਪਣੀਆਂ ਸਾਧ ਸੰਗਤ ਦੀ ਸਲਾਹਾਂ ਦਿੱਤੀਆਂ। ਪ੍ਰਧਾਨ ਮੰਤਰੀ ਮਾਨੋ ਨਾ ਮੋਸ਼ੀ ਦੇ ਸਾਗਰ ਵਿੱਚ ਡੁੱਬ ਗਈ ਹੋਵੇ, ਮੁਰਦੇ ਹਾਣੀ ਚਿਹਰੇ 'ਤੇ ਛਾਈ ਹੋਈ ਹੈ, ਬਹੁਤੀ ਮਾਯੂਸ ਹੋਈ ਕਹਿੰਦੀ ਹੈ। ਜਿਸ ਤਰੀਕੇ ਦੇ ਨਾਲ ਵੀ ਹੋ ਸਕੇ ਮੈਂ ਇਸ ਮੋਰਚੇ ਨੂੰ ਜਿੱਤਣਾ ਚਾਹੁੰਦੀ ਹੈ, ਮੈਨੂੰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜਿਉਂਦਾ ਜਾਂ ਮੁਰਦਾ ਚਾਹੀਦੇ ਨੇ, ਜਿੰਨੀ ਫੌਜੀ ਸ਼ਕਤੀ ਚਾਹੀਦੀ ਹੈ ਲਾ ਦਿਓ, ਤੋਪਖਾਨੇ ਵਰਤ ਲਓ, ਮੁੱਖ ਜੰਗੀ ਵਿਜੰਤਾ ਟੈਂਕ ਵਰਤ ਲਓ, ਹੈਲੀਕਾਪਟਰ ਵਰਤ ਲਓ, ਇਸੇ ਤਰੀਕੇ ਦੇ ਨਾਲ ਜੰਗੀ ਜਹਾਜ਼ ਜੈੱਟ ਵੀ ਜੇਕਰ ਵਰਤਣੇ ਤਾਂ ਵਰਤ ਲਓ, ਮੈਨੂੰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜਿਉਂਦਾ ਜਾਂ ਮੁਰਦਾ ਚਾਹੀਦੇ ਨੇ। ਫਿਰ ਤੋਂ ਤਜਵੀਜ਼ ਬਣਾਈ ਗਈ, ਬੁਲੇਟ ਪਰੂਫ ਜੈਕਟਾਂ ਪਾ ਕੇ ਹੈਲੀਕਾਪਟਰਾਂ ਦੇ ਰਾਹੀਂ ਫੌਜ ਨੂੰ ਉਤਾਰਿਆ ਜਾਵੇ ਛੱਤਾਂ ਦੇ ਉੱਪਰ, ਅਤੇ ਜਿਹੜੀਆਂ ਪੌੜੀਆਂ ਉੱਪਰ ਛੱਤਾਂ ਦੇ ਆਉਂਦੀਆਂ ਨੇ ਬਿਲਡਿੰਗਾਂ ਦੇ ਉੱਪਰ ਉਹਨਾਂ ਦੇ ਉੱਪਰ ਅੰਧਾ ਧੁੰਦ ਫਾਇਰਿੰਗ ਕੀਤੀ ਜਾਵੇ। ਸਾਧ ਸੰਗਤ ਜੀ ਇਸ ਸਮੇਂ ਦਾ ਜੋ ਮੇਜਰ ਜਨਰਲ KS ਬਰਾੜ ਹੈ ਆਪ ਲਿਖਦਾ ਕਿ ਜਿਹੜੀਆਂ ਪੌੜੀਆਂ ਇਮਾਰਤਾਂ ਦੇ ਉੱਪਰ ਆਉਂਦੀਆਂ ਸਨ ਉਹਨਾਂ ਦੇ ਉੱਪਰ 1 ਮਿੰਟ ਦੇ ਵਿੱਚ 15,000 ਗੋਲੀਆਂ ਦੀ ਰਫ਼ਤਾਰ ਦੇ ਨਾਲ ਗੋਲੀਆਂ ਚਲਾਈਆਂ ਗਈਆਂ। ਇਹ ਗੁਰੂ ਘਰ ਦੇ ਜਿਹੜੇ ਰਖਵਾਲੇ ਨੇ ਨਾ ਫੌਜ ਦਾ ਮੁਕਾਬਲਾ ਕਰਨ ਵਾਸਤੇ ਛੱਤਾਂ ਦੇ ਉੱਪਰ ਨਾ ਆ ਜਾਣ। ਇਸ ਪ੍ਰਕਾਰ 7 ਹੈਲੀਕਾਪਟਰ ਹਵਾ ਦੇ ਵਿੱਚ ਉਡਾਏ ਗਏ,
ਛਿਆਂ ਦੇ ਨਾਲ ਫਾਇਰਿੰਗ ਕੀਤੀ ਜਾਂਦੀ ਹੈ, ਇੱਕ ਦੇ ਵਿੱਚ ਦੂਰਬੀਨਾਂ ਨੇ, ਜਿਸ ਤੋਂ ਦੇਖਿਆ ਜਾਵੇ ਕਿ ਇਹ ਧਰਮ ਦੇ ਰਖਵਾਲੇ, ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਰਖਵਾਲੇ, ਜਿਨ੍ਹਾਂ ਨੇ ਪ੍ਰਣ ਕੀਤੇ ਹੋਏ ਨੇ, ਜਦੋਂ ਤੱਕ ਦੇਹੀ ਦੇ ਅੰਦਰ ਪ੍ਰਾਣ ਨੇ, ਜਦੋਂ ਤੱਕ ਸਾਹ ਚੱਲਦੇ ਨੇ, ਭਾਰਤੀ ਫੌਜ ਨੂੰ ਪਰਿਕਰਮਾ ਦੇ ਅੰਦਰ ਪ੍ਰਵੇਸ਼ ਨਹੀਂ ਕਰਨ ਦੇਣਾ, ਉਹ ਧਰਮ ਦੇ ਅਤੇ ਗੁਰੂ ਘਰ ਦੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਰਖਵਾਲੇ ਕਿੰਨਾ ਮੋਰਚਿਆਂ 'ਚੋਂ ਗੋਲੀਆਂ ਚਲਾਉਂਦੇ ਨੇ ਦੂਰਬੀਨਾਂ ਦੇ ਨਾਲ, ਰੂਸ ਦੀਆਂ ਬਣੀਆਂ ਹੋਈਆਂ ਦੂਰਬੀਨਾਂ ਜੋ ਹਨੇਰੇ 'ਚ ਵੀ ਸਾਫ਼ ਦੇਖਦੀਆਂ ਨੇ, ਉਹਨਾਂ ਰਾਹੀਂ ਦੇਖਿਆ ਜਾਵੇ ਗੋਲੀ ਆਉਂਦੀ ਕਿੱਥੋਂ ਹੈ। ਸਾਧ ਸੰਗਤ ਜੀ ਜਦੋਂ ਇਸ ਪ੍ਰਕਾਰ ਕਮਾਂਡੋ 'ਚ ਉਤਾਰੇ ਗਏ ਨਾ, ਅਤੇ ਇਸ ਵੇਲੇ ਪੌੜੀਆਂ ਦੇ ਅੰਦਰ ਉਤਰਨ ਲੱਗੇ ਸਨ, ਪਰ ਇਸ ਪ੍ਰਕਾਰ ਫਾਇਰਿੰਗ ਆਈ ਹੈ, ਇਹਨਾਂ ਨੂੰ ਪਤਾ ਨਹੀਂ ਸੀ ਪਹਿਲਾਂ ਵੀ ਲੱਗ ਰਿਹਾ ਫਾਇਰਿੰਗ ਕਿੱਥੋਂ ਆਈ ਹੈ, ਹੁਣ ਵੀ ਨਹੀਂ ਪਤਾ ਲੱਗ ਰਿਹਾ ਫਾਇਰਿੰਗ ਕਿੱਥੋਂ ਆ ਰਹੀ ਹੈ। ਅਤੇ ਜਿਹੜੇ ਭਾਰਤੀ ਫੌਜ ਦੇ ਕਮਾਂਡੋਜ਼ ਇਹਨਾਂ ਨੇ ਉਤਾਰੇ ਸਨ ਛੱਤਾਂ 'ਤੇ, ਦੇਖਦਿਆਂ ਹੀ ਦੇਖਦਿਆਂ ਉਹ ਭੁੰਨ ਦਿੱਤੇ ਗਏ। ਫਿਰ ਬਿਗਲ ਵਜਾਇਆ ਗਿਆ ਕਿ ਜਿਵੇਂ ਕਿਵੇਂ ਆਪਣੀਆਂ ਜਾਨਾਂ ਬਚਦੀਆਂ ਨੇ, ਜਾਨਾਂ ਬਚਾ ਕੇ ਭੱਜ ਆਓ। ਐਮਰਜੈਂਸੀ ਬਿਗਲ ਵਜਾ ਕਰਕੇ ਆਪਣੀਆਂ ਜਾਨਾਂ ਬਚਾਉਣ ਵਾਸਤੇ ਅਨਾਊਂਸਮੈਂਟਾਂ ਕਰ ਦਿੱਤੀਆਂ ਗਈਆਂ, ਇਹ ਰਖਵਾਲੇ ਮਾਰ ਦੇਣਗੇ, ਕਿਸੇ ਨੂੰ ਛੱਡਣਗੇ ਨਹੀਂ, ਆਪਣੀਆਂ ਜਾਨਾਂ ਬਚਾ ਕੇ ਆ ਜਾਓ। ਇਸੇ ਤਰੀਕੇ ਦੇ ਨਾਲ ਸਾਧ ਸੰਗਤ ਜੀ, ਫਿਰ ਤਜਵੀਜ਼ ਬਦਲੀ ਗਈ, ਜੇ ਹੈਲੀਕਾਪਟਰ ਦੇ ਰਾਹੀਂ ਆਪਣੀਆਂ ਫੌਜਾਂ ਨੂੰ ਅੰਦਰ ਉਤਾਰਦਿਆਂ ਤਾਂ ਵੀ ਮਾਰੀਆਂ ਜਾਂਦੀਆਂ ਨੇ, ਕੀ ਕੀਤਾ ਜਾਵੇ। ਕ੍ਰਿਸ਼ਨਾ ਸਵਾਮੀ ਸੁੰਦਰ ਜੀ ਦੇ ਨਾਲ, ਅਰੁਣ ਕੁਮਾਰ ਵੈਦਿਆ ਦੇ ਨਾਲ ਜੋ ਫੌਜ ਦਾ ਮੁਖੀ ਸੀ, ਰਾਜੀਵ ਗਾਂਧੀ ਦੇ ਨਾਲ ਫਿਰ ਸਲਾਹਾਂ ਕੀਤੀਆਂ ਗਈਆਂ। ਉਹਨਾਂ ਨੇ ਫਿਰ ਸੁਝਾਅ ਦਿੱਤਾ, ਜੋ ਕਿ ਨੈਸ਼ਨਲ ਸਿਕਿਉਰਿਟੀ ਗਾਰਡ NSG ਹੁੰਦੇ ਨੇ ਨਾ, ਉਹਨਾਂ ਨੂੰ ਗੁਫਾਵਾਂ ਪੁੱਟ ਕੇ ਧਰਤੀ ਦੇ ਵਿੱਚੋਂ ਦੀ ਤਹਿਖਾਨਿਆਂ ਦੇ ਅੰਦਰ ਵਾੜਿਆ ਜਾਵੇ, ਕਿਉਂਕਿ ਜਿਹੜੀ ਭਾਰਤੀ ਫੌਜ

ਟ੍ਰੇਨਿੰਗ ਐਸੀ ਦਿੱਤੀ ਜਾਂਦੀ ਹੈ, ਇੱਕ ਮਿੰਟ ਤੋਂ ਪਹਿਲਾਂ ਇਹ ਅੱਖ ਵੀ ਨਹੀਂ ਚਮਕਦੇ ਕਿ ਅੱਖ ਚਮਕਣ ਦੇ ਸਮੇਂ ਵਿੱਚ ਵੀ ਦੁਸ਼ਮਣ ਕਿਧਰੇ ਵਾਰ ਨਾ ਕਰ ਜਾਵੇ। ਹਰ 3 ਸੈਕਿੰਡ ਦੇ ਵਿੱਚ ਖੱਬੇ ਸੱਜੇ ਉੱਪਰ ਨੀਚੇ ਉੱਪਰ ਥੱਲੇ ਸਾਰੇ ਪਾਸੇ ਨਜ਼ਰ ਰੱਖਦੇ ਨੇ। ਅਤੇ ਸਾਧ ਸੰਗਤ ਜੀ ਵਿਸ਼ੇਸ਼ ਤਰੀਕੇ ਦੀ ਫਰਾਂਸ ਦੀ ਇਹਨਾਂ ਨੂੰ ਜਿਹੜੀ ਅਤੇ ਜਿਹੜੀ ਟ੍ਰੇਨਿੰਗ ਦੇ ਨਾਲ ਉਹ ਇਹਨਾਂ ਨੂੰ ਸੁਰੱਖਿਅਤ ਕੀਤਾ ਹੁੰਦਾ ਅਤੇ ਸਿੱਖਿਅਤ ਕੀਤਾ ਹੁੰਦਾ ਹੈ। ਐਸੇ ਸਿਕਿਉਰਿਟੀ ਗਾਰਡ ਜਦੋਂ ਸਾਰੇ ਦੇਸ਼ ਭਰ ਦੇ ਵਿੱਚੋਂ ਬੁਲਾਏ ਗਏ, ਜਿਹੜੇ ਕੇਵਲ ਤਾਂ ਕੇਵਲ VIP ਦੀ ਸੁਰੱਖਿਆ ਵਾਸਤੇ ਹੁੰਦੇ ਨੇ, ਸੈਂਕੜਿਆਂ ਦੀ ਗਿਣਤੀ ਦੇ ਵਿੱਚ ਹੈਲੀਕਾਪਟਰਾਂ ਦੇ ਰਾਹੀਂ ਅੰਮ੍ਰਿਤਸਰ ਸਾਹਿਬ NSG ਬੁਲਾਏ ਗਏ। ਜਿਸ ਵੇਲੇ ਇਹਨਾਂ ਨੂੰ ਵੱਡੀ ਗਿਣਤੀ ਦੇ ਵਿੱਚ ਆਇਆ ਵੇਖਿਆ ਨਾ, ਅਤੇ ਇਸ ਸਮੇਂ ਮੇਜਰ ਜਨਰਲ KS ਬਰਾੜ ਲਿਖਦਾ ਹੈ ਇਹਨਾਂ ਦੇ ਕੱਦ ਕਾਠ, ਇਹਨਾਂ ਦੀਆਂ ਡੀਲ ਡੌਲਾਂ, ਇਹਨਾਂ ਦੀ ਟ੍ਰੇਨਿੰਗ, ਇਹਨਾਂ ਦੇ ਹਾਵ ਭਾਵ, ਇਹਨਾਂ ਦੇ ਚੱਲਣ ਦਾ ਤਰੀਕਾ ਵੇਖ ਕੇ ਭਾਰਤੀ ਫੌਜਾਂ ਖੁਸ਼ ਹੋ ਗਈਆਂ, ਕਹਿਣ ਲੱਗੀਆਂ ਹੁਣ ਤੇ ਸਾਡੀ ਜਿੱਤ ਹੀ ਜਿੱਤ ਹੈ, ਹੁਣ ਕੌਣ ਹੈ ਜਿਹੜਾ ਇਹਨਾਂ ਦੇ ਅੱਗੇ ਅੜ ਜਾਵੇ। ਅਤੇ ਇਸੇ ਤਰੀਕੇ ਦੇ ਨਾਲ ਸਾਧ ਸੰਗਤ ਜੀ ਫਿਰ ਉਹ ਫੌਜ ਮੁਖੀ ਲਿਖਦਾ, ਅਸੀਂ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਉੱਪਰ ਹੱਸੇ, ਹੁਣ ਉਹ ਕਿਹੜੀ ਓਟ ਦੇ ਵਿੱਚ ਲੁਕਣਗੇ, ਇਹਨਾਂ ਦੇ ਸਾਹਮਣੇ ਤੇ ਕਾਲ ਵੀ ਪਾਣੀ ਭਰਦਾ ਹੈ, ਹੁਣ ਇਹਨਾਂ ਤੋਂ ਕਿਹੜੇ ਯੋਧੇ, ਕਿਹੜੇ ਜੁਝਾਰੂ ਤੇ ਕਿਹੜੇ ਗੁਰੂ ਘਰ ਦੇ ਰਖਵਾਲੇ ਨੇ ਜਿਹੜੇ ਬਚ ਜਾਣਗੇ। ਖੁਸ਼ੀ ਦੇ ਵਿੱਚ ਹਵਾਈ ਫਾਇਰ ਕੀਤੇ, ਇੰਨੇ ਖੁਸ਼ ਹੋਏ ਆਪਣੀ ਜਿੱਤ ਪਹਿਲਾਂ ਹੀ ਮੰਨ ਲਈ ਕਿ ਹੁਣ ਤੇ ਅਸੀਂ ਜਿੱਤੇ ਹੀ ਜਿੱਤੇ, ਤੇ ਜਿੱਤ ਦਾ ਜਸ਼ਨ ਮਨਾਉਂਦਿਆਂ ਹੋਇਆਂ ਹਵਾਈ ਫਾਇਰ ਹਜ਼ਾਰਾਂ ਦੀ ਗਿਣਤੀ ਵਿੱਚ ਖੋਲ ਦਿੱਤੇ, ਖੁਸ਼ੀ ਦਾ ਜਸ਼ਨ ਮਨਾ ਰਹੇ ਨੇ। ਸਾਧ ਸੰਗਤ ਜੀ ਫਿਰ ਅਗਲੀ ਰਣਨੀਤੀ ਉਲੀਕੀ ਗਈ। ਜਿਹੜਾ ਇਹਨਾਂ ਦਾ ਮੁਖੀ ਸੀ ਨਾ, ਉਸਨੇ ਆਖਿਆ ਇਹ ਜਿਹੜਾ ਮੋਰਚਾ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਹੈ, ਇਸ ਨੂੰ ਮੈਂ 10 ਘੰਟਿਆਂ ਵਿੱਚ ਜਿੱਤ ਹੀ ਲਵਾਂਗਾ। ਜੇ ਬਹੁਤਾ ਲੰਬੇਰਾ ਇਹ ਮੋਰਚਾ ਹੋਇਆ ਤਾਂ 20 ਘੰਟੇ ਲੱਗਣਗੇ, ਪਰ ਜਿੱਤ ਸਾਡੀ ਪੱਕੀ ਹੈ। ਤਜਵੀਜ਼ ਬਣਾਈ ਗਈ ਹੈਲੀਕਾਪਟਰਾਂ ਦੇ ਨਾਲ ਬਿਲਡਿੰਗਾਂ ਦੇ ਉੱਪਰ, ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਉੱਪਰ, ਸ੍ਰੀ ਨਾਨਕ ਨਿਵਾਸ ਦੇ ਉੱਪਰ, ਅਕਾਲ ਰੈਸਟ ਹਾਊਸ ਦੇ ਉੱਪਰ, ਬਾਬਾ ਅਟਲ ਰਾਏ ਸਾਹਿਬ ਜੀ ਜੋ ਗੁਰਦੁਆਰਾ ਸਾਹਿਬ ਉਸ ਦੇ ਉੱਪਰ ਜਿਹੜੀ ਲਗਾਤਾਰ ਗੋਲੀਬਾਰੀ ਕੀਤੀ ਜਾਵੇ, ਤਾਂ ਕਿ ਜਿਹੜੇ ਸਿੰਘ ਸੂਰਮੇ ਜਰਨੈਲ ਅਤੇ ਗੁਰੂ ਘਰ ਦੇ ਰਖਵਾਲੇ ਜੁਝਾਰੂ ਸਿੰਘ ਨੇ ਨਾ, ਉਹ ਇੱਧਰ ਚੱਲਦੀਆਂ ਗੋਲੀਆਂ ਵੱਲ ਖਿਆਲ ਰੱਖਣ, ਇੱਧਰ ਲੜਦੇ ਰਹਿਣ, ਨਾਲੇ ਤੇ ਦੂਰਬੀਨਾਂ ਦੇ ਰਾਹੀਂ ਉਹਨਾਂ ਦੇ ਟਿਕਾਣਿਆਂ ਦਾ ਪਤਾ ਕੀਤਾ ਜਾਵੇ, ਨਾਲੇ ਉਹਨੇ ਸਮੇਂ ਦੇ ਵਿੱਚ ਬਾਹਰੋਂ ਸੁਰੰਗਾਂ ਪੁੱਟ ਕੇ ਨਾ ਅਤੇ ਤਹਿਖਾਨਿਆਂ ਵਿੱਚ ਇਹਨਾਂ ਨੂੰ NSG ਨੂੰ ਪਹੁੰਚਾ ਦਿੱਤਾ ਜਾਵੇ। ਸਿਰ 'ਤੇ ਲੋਹੇ ਦੇ ਟੋਪ ਪਵਾਏ ਗਏ, ਬੁਲੇਟ ਪਰੂਫ ਜੈਕਟਾਂ ਪਵਾਈਆਂ ਗਈਆਂ, ਸਿਰ ਤੋਂ ਪੈਰਾਂ ਤੱਕ ਬੁਲੇਟ ਪਰੂਫ ਬਣਾ ਦਿੱਤਾ ਗਿਆ, ਗੋਲੀ ਇਹਨਾਂ 'ਤੇ ਅਸਰ ਹੀ ਨਾ ਕਰੇ, ਧਮਾਕਾ ਇਹਨਾਂ ਦੇ ਉੱਪਰ ਅਸੀਂ ਨਾ ਕਰੇ। ਇਸੇ ਤਰੀਕੇ ਦੇ ਨਾਲ ਤਹਿਖਾਨਿਆਂ ਤੋਂ 200 ਫੁੱਟ ਦੀ ਦੂਰੀ ਬਾਹਰੋਂ 5 ਫੁੱਟ ਦੀ ਚੌੜੀ ਅਤੇ ਉੱਚੀ ਸੁਰੰਗ ਮਸ਼ੀਨਾਂ ਦੇ ਨਾਲ ਖੋਦਣੀ ਸ਼ੁਰੂ ਕੀਤੀ। ਥੋੜ੍ਹੇ ਹੀ ਸਮੇਂ ਦੇ ਵਿੱਚ ਸੁਰੰਗਾਂ ਤਿਆਰ ਹੋ ਗਈਆਂ, ਇਹ ਜਿਹੜੇ NSG ਸੀ ਤਹਿਖਾਨਿਆਂ ਦੇ ਵਿੱਚ ਪੁੱਜੇ। ਵਰਮੇ ਦੇ ਨਾਲ ਛੇਕ ਕਰਕੇ ਪਹਿਲਾਂ ਬੇਹੋਸ਼ ਕਰਨੇ ਵਾਲੀ ਗੈਸ ਛੱਡੀ ਗਈ ਕਿ ਜੇ ਅੰਦਰ ਜੁਝਾਰੂ ਸਿੰਘ ਹੋਣਗੇ ਬੇਹੋਸ਼ ਹੋ ਜਾਣਗੇ, ਅੰਦਰ ਜਾ ਕੇ ਗੋਲੀਆਂ ਮਾਰ ਦੇਵਾਂਗੇ। ਪਰ ਸਾਧ ਸੰਗਤ ਜੀ ਜਿਹੜੇ ਜੁਝਾਰੂ ਸੂਰਮੇ ਸੀ ਉਹ ਤਹਿਖਾਨਿਆਂ ਵਿੱਚ ਨਹੀਂ, ਉਹਨਾਂ ਮੋਰਚਿਆਂ ਵਿੱਚ ਸਨ ਜਿਨ੍ਹਾਂ ਵਿੱਚ ਬੈਠ ਕੇ ਫੌਜ ਦਾ ਮੁਕਾਬਲਾ ਕੀਤਾ ਜਾਵੇ। ਤਹਿਖਾਨਿਆਂ ਵਿੱਚ ਤੇ ਤਾਂ ਜਾਂਦੇ ਨਾ ਜੇ ਜਾਨਾਂ ਬਚਾਉਣੀਆਂ ਹੁੰਦੀਆਂ, ਜਿਨ੍ਹਾਂ ਨੂੰ ਗੁੜਤੀ ਅੰਮ੍ਰਿਤ ਦੀ ਮਿਲੀ ਹੈ, ਜਿਨ੍ਹਾਂ ਦੇ ਪਿਤਾ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹੋਣ, ਜਿਨ੍ਹਾਂ ਦੇ ਮਾਤਾ ਸਾਹਿਬ ਕੌਰ ਜੀ ਹੋਣ, ਕਲਗੀਧਰ ਸਾਹਿਬ ਜੀ ਤੇ ਮਾਤਾ ਸਾਹਿਬ ਕੌਰ ਜੀ ਦੇ ਜਿਹੜੇ ਨਾਦੀ ਸਪੁੱਤਰ ਹੋਣ, ਜਿਨ੍ਹਾਂ ਨੂੰ ਆਗੂ ਮਿਲਿਆ ਹੋਵੇ ਸੰਤ ਬਾਬਾ ਜਰਨੈਲ ਸਿੰਘ ਜੀ ਵਰਗਾ, ਜਿਨ੍ਹਾਂ ਦੀਆਂ ਤਕਰੀਰਾਂ ਨੇ ਮੌਤ ਦਾ ਖੌਫ ਦਿਲੋਂ ਕੱਢ ਦਿੱਤਾ, ਜਿਹੜੇ ਮੁੱਖ ਦੇ ਵਿੱਚੋਂ ਸੁਹੇਲੇ ਗਾਉਂਦੇ ਨੇ ਜਾਓ ਤਾਂ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਰਨ ਨਾ ਕੀਜੈ। ਅਤੇ ਜਿਨ੍ਹਾਂ ਨੇ ਮੌਤ ਨੂੰ ਖਿਡਾ ਵੀ ਜਾਣਿਆ, ਬਾਹਰ ਤਾਂ ਇਹੋ ਜਿਹੀਆਂ ਤਿਆਰੀਆਂ ਹੋ ਰਹੀਆਂ ਨੇ ਅਤੇ ਅੰਦਰ ਜਿਹੜੇ ਸਿੰਘ ਨੇ ਉਹ ਸ਼ੁਗਲ ਕਰ ਰਹੇ ਨੇ, ਉਹ ਹਾਸਾ ਕਰ ਰਹੇ ਨੇ, ਉਹ ਮਖੌਲ ਕਰ ਰਹੇ ਨੇ ਹਾਸੇ ਦੇ ਨਾਲ। ਨਾ ਇੱਕ ਸਿੰਘ ਨੇ ਆਪਣੇ ਮੂੰਹ ਦੇ ਉੱਪਰ ਬਾਲਟੀ ਪਾ ਲਈ, ਕਹਿੰਦੇ ਭਾਈ ਤੂੰ ਮੂੰਹ 'ਤੇ ਬਾਲਟੀ ਕਿਉਂ ਪਾ ਲਈ ਹੈ? ਕਹਿੰਦਾ ਮੈਂ ਖੁੱਲ੍ਹੇ ਮੈਦਾਨ ਵਿੱਚ ਜਾ ਕੇ ਸ਼ਹੀਦ ਹੋਣਾ, ਫੌਜ ਦੀਆਂ ਇੰਨੀਆਂ ਗੋਲੀਆਂ ਦੇ ਨਾਲ ਸਰੀਰ ਦੀ ਪਛਾਣ 'ਤੇ ਰਹਿਣੀ ਕੋਈ ਨਹੀਂ, ਮਰਿਆ ਕੌਣ ਸ਼ਹੀਦ ਕੌਣ ਹੋਇਆ, ਮੂੰਹ 'ਤੇ ਬਾਲਟੀ ਹੋਵੇਗੀ ਨਾ, ਸ਼ਹੀਦ ਹੋਣ ਤੋਂ ਬਾਅਦ ਮੂੰਹ ਤੋਂ ਬਾਲਟੀ ਲਾ ਕੇ ਇਹ ਤਾਂ ਪਤਾ ਲੱਗ ਜੂ ਫਲਾਨਾ ਸਿੰਘ ਸ਼ਹੀਦ ਹੋਇਆ। ਉਹ ਅੰਦਰ ਮਜ਼ਾਕ ਕਰ ਰਹੇ ਨੇ, ਸਿੰਘਾਂ ਨੇ ਤੇ ਮੌਤ ਵੀ ਖਿਡਾਵੀ ਜਾਣੀ ਹੈ। ਸਾਧ ਸੰਗਤ ਜੀ ਬਾਹਰ ਖੂਨ ਸੁੱਕੇ ਨੇ, ਚਿਹਰੇ ਉਤਰੇ ਨੇ, ਚਿਹਰੇ 'ਤੇ ਮੁਰਦੇ ਹਾਣੀ ਹੈ। NSG ਨੂੰ ਦੇਖ ਕੇ ਇਹਨਾਂ ਨੂੰ ਕੁਝ ਲੱਗਿਆ ਕਿ ਹੁਣ ਅਸੀਂ ਜਿੱਤ ਜਾਵਾਂਗੇ, ਅਤੇ ਕੁਝ ਹੱਦ ਤੱਕ ਸਫਲ ਵੀ ਹੋਏ। ਇਹਨਾਂ ਨੇ ਬਖਤਰਬੰਦ ਗੱਡੀਆਂ, ਵਿਜੰਤਾ ਟੈਂਕ, ਤੋਪਖਾਨੇ, ਅਕਾਲ ਰੈਸਟ ਹਾਊਸ, ਸ੍ਰੀ ਨਾਨਕ ਨਿਵਾਸ ਅਤੇ ਤੇਜਾ ਸਿੰਘ ਸਮੁੰਦਰੀ ਹਾਲ ਦੀ ਸੜਕ 'ਤੇ ਇਸ ਤਰੀਕੇ ਦੇ ਨਾਲ

ਪਾਨੂੰ ਲੋਹੇ ਦੀ ਦੀਵਾਰ ਬਣਾ ਕੇ ਖੜੇ ਕਰ ਦਿੱਤੇ, ਬਾਹਰੋਂ ਕਿਸੇ ਤਰ੍ਹਾਂ ਦੀ ਸਹਾਇਤਾ ਜਿਹੜੀ ਹੈ ਨਾ ਅੰਦਰ ਸਿੰਘਾਂ ਨੂੰ ਨਾ ਮਿਲੇ। ਇਸ ਤਰੀਕੇ ਦੇ ਨਾਲ ਇਹਨਾਂ ਛੱਤਾਂ ਦੇ ਉੱਪਰ ਬੰਬਾਰੀ ਵੀ ਕੀਤੀ ਗਈ। ਦੂਸਰੇ ਪਾਸੇ ਗੁਫਾ ਸੁਰੰਗ ਪੁੱਟ ਕਰਕੇ ਤਹਿਖਾਨਿਆਂ ਦੇ ਅੰਦਰ ਇਹ NSG ਪੁੱਜੇ ਨੇ, ਉੱਥੇ ਜੁਝਾਰੂ ਯੋਧੇ ਨਹੀਂ ਮਿਲੇ। ਫਿਰ ਪਹਾੜ ਪਾ ਕੇ ਦੂਸਰੀ ਜੋ ਮੰਜ਼ਿਲ ਉਸਦੇ ਵਿੱਚ ਪੁੱਜੇ ਨੇ, ਪਹਿਲਾਂ ਪਹਿਲੀ ਮੰਜ਼ਿਲ ਫਿਰ ਦੂਜੀ ਮੰਜ਼ਿਲ ਦੇ ਵਿੱਚ ਪੁੱਜੇ ਨੇ। ਇਹਨਾਂ ਨੂੰ ਬੜਾ ਮਾਣ ਸੀ, ਹੁਣ ਕੋਈ ਵੀ ਗੋਲੀ ਇਹਨਾਂ ਬੁਲਟ ਪਰੂਫ ਜੈਕਟਾਂ ਨੂੰ ਵਿੰਨ ਨਹੀਂ ਸਕੇਗੀ। ਭਾਵੇਂ ਕਿ ਇਹਨਾਂ ਨੇ ਅੰਦਰ ਜਾ ਕਰਕੇ ਅੰਧਾ ਧੁੰਦ ਜੋ ਫਾਇਰਿੰਗ ਕੀਤੀ ਹੈ, ਜੁਝਾਰੂਆਂ ਦੇ ਟਿਕਾਣੇ ਜਹਾਜ਼ਾਂ ਰਾਹੀਂ ਦੇਖ ਕੇ ਵਾਕੀ ਟੋਕੀ ਦੇ ਰਾਹੀਂ ਆਪਣੇ NSG ਨੂੰ ਦੱਸ ਦਿੱਤਾ ਸੀ ਟਿਕਾਣੇ ਕਿੱਥੇ ਕਿੱਥੇ ਨੇ। ਉੱਥੇ ਬੰਬਾਰੀ ਕੀਤੀ ਜਾਂਦੀ, ਗੋਲੀਬਾਰੀ ਕੀਤੀ ਜਾਂਦੀ, ਸਿੰਘਾਂ ਦੀਆਂ ਸ਼ਹਾਦਤਾਂ ਹੋਈਆਂ। ਪਰ ਸਾਧ ਸੰਗਤ ਜੀ, ਇਹਨਾਂ ਨੂੰ ਜਿਹੜਾ ਮਾਣ ਸੀ ਨਾ, ਹੁਣ ਅਸੀਂ ਮੋਰਚਾ ਜਿੱਤ ਲਿਆ ਤੇ ਸਾਡਾ ਕੋਈ ਵਾਲ ਵਿੰਗਾ ਨਹੀਂ ਕਰ ਸਕਦਾ। ਪਤਾ ਉਦੋਂ ਲੱਗਾ ਜਦੋਂ ਗੈਸ ਦੇ ਸਿਲੰਡਰ ਪਿੱਤਲ ਵਾਲੇ ਇਹਨਾਂ ਦੇ ਉੱਪਰ ਸੁੱਟੇ ਗਏ, ਲੋਹੇ ਦੀ ਘਰੇਲੂ ਗੈਸ ਵਰਤਣ ਵਾਲੀ ਦੇ ਜਿਹੜੇ ਸਿਲੰਡਰ ਸਨ ਇਹਨਾਂ ਵੱਲ ਸੁੱਟੇ ਗਏ, ਨਾਲ ਉਹਨਾਂ ਦੇ ਬੰਬ ਬੰਨੇ ਹੋਏ ਨੇ, ਬੰਬਾਂ ਦੇ ਨਾਲ ਉਹ ਗੈਸ ਸਿਲੰਡਰ ਫਟੇ ਤੇ ਬੁਲਟ ਪਰੂਫ ਜੈਕਟਾਂ ਪਾ ਕੇ ਜਿਹੜੇ ਕਹਿੰਦੇ ਸਨ ਮੌਤ ਸਾਨੂੰ ਮਾਰ ਨਹੀਂ ਸਕਦੀ, ਸਰੀਰਾਂ ਦੇ ਨਾਲ ਜਿਹੜੇ ਗ੍ਰਨੇਡ ਬਣ ਕੇ ਆਏ ਸਨ ਨਾ ਰਖਵਾਲਿਆਂ ਤੇ ਸੁੱਟਣ ਵਾਸਤੇ, ਉਹ ਗੈਸ ਫਟਣ ਦੇ ਨਾਲ ਇੰਨਾ ਜ਼ਿਆਦਾ ਤਾਪਮਾਨ ਵਧਿਆ, ਉਹ ਗ੍ਰਨੇਡ ਫਟ ਗਏ। ਗੈਸ ਦੇ ਫਟਣ ਕਰਕੇ, ਗ੍ਰਨੇਡਾਂ ਦੇ ਫਟਣ ਕਰਕੇ ਇਹਨਾਂ ਦੇ ਜਿਹੜੇ ਸੈਂਕੜੇ NSG ਸੀ ਉਹ ਵੀ ਮਾਰੇ ਗਏ। ਤੇ ਵੱਡੀ ਗਿਣਤੀ ਦੇ ਵਿੱਚ ਸਿੰਘਾਂ ਨੇ, ਕਿਉਂਕਿ ਇਹ ਫਿਰ ਨਾ ਜੀ ਆਪਣੇ ਹਥਿਆਰ ਸੁੱਟ ਕੇ ਭੱਜੇ ਨੇ ਆਪਣੀਆਂ ਜਾਨਾਂ ਬਚਾਉਣ ਵਾਸਤੇ, ਤੇ ਸਿੰਘਾਂ ਨੇ ਅੱਗੋਂ ਇਹਨਾਂ ਨੂੰ ਬੰਦੀ ਬਣਾ ਲਿਆ, ਬੁਲਟ ਪਰੂਫ ਜੈਕਟਾਂ ਇਹਨਾਂ ਦੀਆਂ ਲਵਾ ਲਈਆਂ, ਹਥਿਆਰ ਇਹਨਾਂ ਦੇ ਫਿਰ ਜਿਹੜੇ ਸਨ ਆਧੁਨਿਕ ਉਹਨਾਂ ਨੂੰ ਵਰਤੋਂ ਵਿੱਚ ਲਿਆਂਦਾ ਗਿਆ। ਮੋਰਚਿਆਂ ਵਿੱਚ ਲਿਜਾਣ ਵਾਸਤੇ ਜਿੱਥੇ ਜਾਣਾ ਹੁੰਦਾ ਨਾ ਸਿੰਘਾਂ ਸੂਰਮਿਆਂ ਨੇ, ਇਹਨਾਂ ਨੂੰ ਹੀ ਅੱਗੇ ਲਿਜਾ ਕੇ ਅੱਗੇ ਵੱਧਦੇ ਨੇ। ਜੇ ਹੁਣ ਭਾਰਤੀ ਫੌਜ ਦੀ ਗੋਲੀ ਆਵੇਗੀ ਨਾ ਤੇ ਉਹਨਾਂ ਦੀ ਗੋਲੀ ਦੇ ਨਾਲ ਇਹਨਾਂ ਦੇ NSG ਮਰਨਗੇ, ਨੈਸ਼ਨਲ ਸਿਕਿਉਰਿਟੀ ਗਾਰਡ ਇਹਨਾਂ ਦੇ ਮਰਨਗੇ। ਸਾਧ ਸੰਗਤ ਜੀ, ਇਸ ਤਰੀਕੇ ਦੇ ਨਾਲ ਸੂਰਮਿਆਂ ਨੇ ਇਹਨਾਂ ਦੇ ਜਿਹੜੇ ਹੱਲੇ ਸਨ ਨਾ ਉਹਨਾਂ ਨੂੰ ਨਾ ਕਾਮਯਾਬ ਕਰ ਦਿੱਤਾ। ਪਰ ਭਾਰਤੀ ਫੌਜ ਨੇ ਹਵਾਈ ਜਹਾਜ਼ਾਂ ਰਾਹੀਂ ਸਾਧ ਸੰਗਤ ਜੀ ਰੂਸ ਦੀਆਂ ਬਣੀਆਂ ਹੋਈਆਂ ਦੂਰਬੀਨਾਂ ਦੇ ਨਾਲ ਇਹ ਪਤਾ ਲਗਾ ਲਿਆ, ਜਿਸ ਗੋਲੀਬਾਰੀ ਦੇ ਨਾਲ ਸਾਡੀਆਂ ਫੌਜਾਂ ਮਰਦੀਆਂ ਨੇ, ਜਿਸ ਗੋਲੀਬਾਰੀ ਦੇ ਨਾਲ ਹੈਲੀਕਾਪਟਰਾਂ ਰਾਹੀਂ ਇਮਾਰਤਾਂ ਦੀਆਂ ਛੱਤਾਂ ਦੇ ਉੱਪਰ ਉਤਾਰੇ ਹੋਏ ਸਿਪਾਹੀ ਤੇ ਯੋਧੇ ਮਰਦੇ ਨੇ ਇਸ ਦੁਸ਼ਮਣ ਫੌਜ ਦੇ, ਉਹ ਗੋਲੀਆਂ ਕਿੱਥੋਂ ਆ ਰਹੀਆਂ ਨੇ? ਪਾਣੀ ਦੀ ਟੈਂਕੀ ਚੋਂ। 150 ਸਾਲ ਪੁਰਾਣੇ ਬੁੰਗੇ ਜਿਹੜੇ ਰਾਮਗੜੀਏ ਬੁੰਗੇ ਕਹੇ ਜਾਂਦੇ ਸਨ, ਉਹਨਾਂ 'ਚੋਂ ਗੋਲੀਆਂ ਇਹ ਆ ਰਹੀਆਂ ਨੇ। ਜਿਸ ਵੇਲੇ ਇਹਨਾਂ ਨੂੰ ਪਤਾ ਲੱਗ ਗਿਆ ਨਾ, ਸਾਧ ਸੰਗਤ ਜੀ, ਫਿਰ ਤੋਪਖਾਨੇ ਲਿਆਂਦੇ ਗਏ, ਸਿੱਧੇ ਕੀਤੇ ਗਏ ਪਾਣੀ ਦੀ ਟੈਂਕੀ ਵੱਲ, ਉਹ ਤੋਪਖਾਨੇ ਸਿੱਧੇ ਕੀਤੇ ਗਏ ਰਾਮਗੜੀਏ ਬੁੰਗਿਆਂ ਦੇ ਵੱਲ। ਹੁਣ ਸਿੰਘਾਂ ਨੂੰ ਪਤਾ ਲੱਗ ਗਿਆ ਤੋਪਖਾਨੇ ਸਾਡੇ ਵੱਲ ਨੇ, ਤੇ ਸਾਧ ਸੰਗਤ ਜੀ ਫਿਰ ਪਾਣੀ ਦੀ ਟੈਂਕੀ ਦੇ ਉੱਪਰੋਂ ਸਾਹਮਣੇ ਹੋ ਕੇ ਨਾ ਫੌਜ ਦੇ ਉੱਪਰ ਮਸ਼ੀਨ ਗੰਨਾਂ ਦੇ ਨਾਲ ਗੋਲੀਬਾਰੀ ਕਰਦੇ ਨੇ। ਇਸ ਤਰੀਕੇ ਦੇ ਨਾਲ ਫਿਰ ਅੰਧਾ ਧੁੰਦ ਫਾਇਰਿੰਗ ਇਹਨਾਂ ਨੇ ਪਾਣੀ ਦੀ ਟੈਂਕੀ ਤੇ ਰਾਮਗੜੀਏ ਬੁੰਗਿਆਂ ਦੇ ਉੱਪਰ ਕੀਤੀ ਹੈ। ਅਤੇ ਜਿਹੜੇ ਸਾਧ ਸੰਗਤ ਜੀ ਅੰਤਰਜਾਮੀ ਕਲੋਨੀ ਦੇ ਵਿੱਚ ਅਤੇ ਨੇੜਲੇ ਸਥਾਨਾਂ 'ਤੇ ਵਸਣ ਵਾਲੇ ਗੁਰਮੁਖ ਪਿਆਰੇ ਅਤੇ ਹੋਰ ਬਜ਼ੁਰਗ ਅਤੇ ਆਮ ਸਧਾਰਨ ਲੋਕ ਸਨ ਨਾ, ਉਹ ਦੱਸਿਆ ਕਰਦੇ ਨੇ, ਕਹਿੰਦੇ ਜੀ ਪਾਣੀ ਦੀ ਟੈਂਕੀ 'ਤੇ ਬੁੰਗਿਆਂ ਦੇ ਉੱਪਰ ਸਿੰਘ ਖੜ੍ਹੇ ਫਾਇਰਿੰਗ ਕਰਦੇ ਸਨ, ਤੋਪ ਦਾ ਗੋਲਾ ਜਾਂਦਾ ਸੀ, ਜਦੋਂ ਗੋਲਾ ਵੱਜਦਾ ਸੀ ਨਾ ਤੇ ਸਿੰਘਾਂ ਦੇ ਸੂਰਮਿਆਂ ਦੇ ਸਰੀਰ ਫੀਤਾ ਫੀਤਾ ਹੋ ਕੇ ਆਕਾਸ਼ ਵਿੱਚ ਉੱਡ ਜਾਂਦੇ ਸਨ। ਇੱਕ ਸੂਰਮਾ ਜਾਮੇ ਸ਼ਹਾਦਤ ਪ੍ਰਾਪਤ ਕਰਦਾ ਸੀ, ਦੂਜਾ ਸੂਰਮਾ ਫਿਰ ਮਸ਼ੀਨ ਗੰਨ ਲੈ ਕੇ ਉੱਥੇ ਖੜਾ ਹੁੰਦਾ ਸੀ, ਉਸ ਨੂੰ ਉਡਾਉਂਦੇ ਸੀ, ਤੀਜਾ ਖੜਾ ਹੁੰਦਾ ਸੀ। ਮੌਤ ਦਾ ਤੇ ਡਰ ਹੀ ਕੋਈ ਨਹੀਂ, ਇਸ ਗੱਲ ਦਾ ਤੇ ਡਰ ਹੀ ਕੋਈ ਨਹੀਂ ਕਿ ਪਹਿਲਾ ਸੂਰਮਾ ਸ਼ਹੀਦ ਹੋ ਗਿਆ ਤੇ ਅਸੀਂ ਸ਼ਹੀਦ ਹੋਵਾਂਗੇ, ਬਲਕਿ ਮੌਤ ਲਾੜੀ ਨੂੰ ਵਰਨ ਵਾਸਤੇ ਲਾੜੇ ਬਣ ਕਰਕੇ ਸਾਧ ਸੰਗਤ ਜੀ ਇਹ ਜਿਹੜੇ ਸੂਰਮੇ ਨੇ ਅੱਗੇ ਜਾਂਦੇ ਨੇ। ਇਸ ਤਰੀਕੇ ਦੇ ਨਾਲ ਜਦੋਂ ਇਕੱਲੇ ਇਕੱਲੇ ਸੂਰਮੇ ਨੂੰ ਉਡਾ ਰਹੇ ਨੇ ਨਾ, ਫਿਰ ਫੌਜ ਨੇ ਆਖਿਆ ਇਕੱਲੇ ਇਕੱਲੇ ਨੂੰ ਕੀ ਉਡਾਉਂਦੇ, ਇਹਨਾਂ ਦੇ ਟਿਕਾਣੇ ਉਡਾ ਦਿਓ। ਫਿਰ ਗੋਲੇ ਮਾਰ ਕੇ ਤੋਪਖਾਨਿਆਂ ਦੇ ਜਿਹੜੀ ਪਾਣੀ ਦੀ ਟੈਂਕੀ ਸੀ ਉਸ ਨੂੰ ਢਹਿ ਢੇਰੀ ਕਰ ਦਿੱਤਾ ਗਿਆ। ਗੋਲੇ ਮਾਰ ਕੇ ਤੋਪਖਾਨਿਆਂ ਦੇ ਨਾਲ ਜਿਹੜੇ 150 ਸਾਲ ਪੁਰਾਣੇ ਬੁੰਗੇ ਬਣੇ ਸਨ ਰਾਮਗੜੀਏ ਬੁੰਗੇ, ਸਾਧ ਸੰਗਤ ਜੀ ਉਹ ਢਾ ਦਿੱਤੇ ਗਏ। ਤੇ ਜਿਹੜੇ ਗੁਰੂ ਘਰ ਦੀ ਮਰਿਆਦਾ ਵਾਸਤੇ ਅਣਖ ਗੈਰਤ ਵਾਸਤੇ ਲੜ ਰਹੇ ਸਨ ਨਾ, ਕਿ ਜਦੋਂ ਤੱਕ ਸਰੀਰ ਦੇ ਵਿੱਚ ਸਾਹ ਚੱਲਦੇ ਨੇ, ਜਦੋਂ ਤੱਕ ਪ੍ਰਾਣ ਚੱਲਦੇ ਨੇ, ਆਖਰੀ ਸਾਹ ਤੱਕ ਆਪਣੇ ਜਿਉਂਦੇ ਜੀ ਭਾਰਤੀ ਫੌਜ ਦੇ ਤੇ ਭਾਰਤ ਸਰਕਾਰ ਦੇ ਮਨਸੂਬੇ ਕਾਮਯਾਬ ਨਹੀਂ ਹੋਣ ਦੇਣਾ, ਉਹਨਾਂ ਨੂੰ ਪਰਕਰਮਾਂ 'ਚ ਪੈਰ ਨਹੀਂ ਧਰਨ ਦੇਣਾ, ਜਾਨਾਂ 'ਤੇ ਵਾਰ ਗਏ। ਪਰ ਸੱਚਮੁੱਚ ਜਿਉਂਦੇ ਜੀ ਉਹਨਾਂ ਨੂੰ ਪਰਕਰਮਾਂ 'ਚ ਪੈਰ ਨਾ ਧਰਨ ਦਿੱਤਾ। ਇਸ ਤਰੀਕੇ ਦੇ ਨਾਲ ਸਾਧ ਸੰਗਤ ਜੀ ਸਿੰਘਾਂ ਦੀਆਂ ਸ਼ਹਾਦਤਾਂ ਵੀ ਹੋਈਆਂ, ਪਰ ਸਰਕਾਰ ਦੇ ਦੇਸ਼ ਦੀ ਉਸ ਸਮੇਂ ਦੀ
ਵੱਡੀ ਹੰਕਾਰੀ ਤੇ ਜਿੱਦੀ ਪ੍ਰਧਾਨ ਮੰਤਰੀ ਦਾ ਹੌਸਲਾ ਵੀ ਢਹਿ ਢੀਰੀ ਹੋ ਗਿਆ ਅਤੇ ਅੰਤ ਨਾਮੋਸ਼ ਹੋਈ। ਕਹਿਣ ਲੱਗੀ ਜੀ ਸਾਰੇ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਦੇ ਫੋਨ ਆ ਰਹੇ ਨੇ, ਹੁਣ ਬੜੀ ਬੇਇੱਜ਼ਤੀ ਹੋ ਰਹੀ ਏ, ਜਿੰਨੀ ਸ਼ਕਤੀ ਵਰਤੀ ਜਾਂਦੀ ਏ ਵਰਤੋ, ਜਿਵੇਂ ਹਮਲਾ ਕੀਤਾ ਜਾਂਦਾ ਕਰੋ, ਜਿੰਨਾ ਜ਼ੋਰ ਲਗਾਇਆ ਜਾਂਦਾ ਲਗਾਓ, ਪਰ ਮੈਨੂੰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜਿਉਂਦਾ ਜਾਂ ਮੁਰਦਾ ਚਾਹੀਦੇ ਨੇ। ਇਸ ਪ੍ਰਕਾਰ ਸਾਧ ਸੰਗਤ ਜੀ ਭਾਵੇਂ ਕਿੰਨੇ ਹੁਕਮ ਦਿੱਤੇ ਗਏ, ਕਿੰਨੀਆਂ ਫੌਜਾਂ ਚੜ੍ਹ ਕੇ ਆਈਆਂ, ਪਰ ਸਾਧ ਸੰਗਤ ਜੀ ਭਾਰਤੀ ਫੌਜ ਦਾ ਮੁਖੀ ਉਸ ਸਮੇਂ ਜਿਹੜਾ ਇਸ ਸਮੇਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਕਮਾਂਡ ਕਰ ਰਿਹਾ ਸੀ, ਕ੍ਰਿਸ਼ਨਾ ਸਵਾਮੀ ਸੁੰਦਰ ਜੀ, ਉਹ ਨਾ ਜੀ ਫਿਰ ਮੇਜਰ ਜਨਰਲ ਕੇ ਐਸ ਬਰਾੜ ਨੂੰ ਕਹਿਣ ਲੱਗਾ, ਕਹਿੰਦਾ ਇੰਦਰਾ ਗਾਂਧੀ ਦੇ ਕੋਲ ਤੇ ਬੜੀਆਂ ਡੀਂਗਾਂ ਮਾਰ ਕੇ ਆਇਆ ਸਾਂ, ਕੌੜੇ ਬੋਲ ਬੋਲਿਆ। ਕਹਿੰਦਾ ਉੱਥੇ ਆਪਣੀ ਮਾਂ ਦੇ ਕੋਲ ਤੇ ਬੜੀਆਂ ਡੀਂਗਾਂ ਮਾਰ ਕੇ ਆਇਆ ਸਾਂ ਕਿ 2 ਘੰਟਿਆਂ ਦੇ ਅੰਦਰ ਅੰਦਰ ਮੋਰਚਾ ਫਤਿਹ ਕਰ ਦੇਵਾਂਗਾ, ਪਰ ਇੱਥੇ ਤੇਰਾ ਬਾਪ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਾ ਸ਼ੇਰ ਵਾਂਗੂ ਗੱਜ ਰਿਹਾ, ਹੁਣ ਅੱਗੇ ਵੱਧਦਾ ਕਿਉਂ ਨਹੀਂ, ਜਾਂਦਾ ਕਿਉਂ ਨਹੀਂ ਅੱਗੇ। ਅਤੇ ਇਸ ਵੇਲੇ ਕਹਿਣ ਲੱਗਾ ਜੇ ਇਵੇਂ ਫੌਜੀ ਟੁਕੜੀਆਂ ਅੰਦਰ ਲੈ ਜਾਂਦੇ ਰਹੇ ਨਾ ਤਾਂ ਫੌਜਾਂ ਮਾਰੀਆਂ ਜਾਣਗੀਆਂ। ਫਿਰ ਰਣਨੀਤੀ ਬਦਲੀ ਗਈ, ਹੁਣ ਕੀਤਾ ਕੀ ਜਾਵੇ। ਕਹਿਣ ਲੱਗੇ ਜੀ ਸਾਡੇ ਕੋਲ ਹੁਣ 2 ਤਜਵੀਜ਼ਾਂ ਨੇ। ਪਹਿਲੀ ਤਜਵੀਜ਼ ਇਹ ਹੈ ਜਿਵੇਂ ਸ੍ਰੀ ਅਨੰਦਪੁਰ ਸਾਹਿਬ ਜੀ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਮੁਗਲੀਆ ਅਤੇ ਪਹਾੜੀ ਰਾਜਿਆਂ ਦੀਆਂ ਫੌਜਾਂ ਨੇ ਘੇਰਾ ਪਾਇਆ ਸੀ ਨਾ, ਇਵੇਂ 4 ਚੁਫੇਰੇ ਘੇਰਾ ਪਾ ਕੇ ਬੈਠੇ ਰਹੀਏ, ਰਾਸ਼ਨ ਪਾਣੀ ਕਿੰਨੇ ਕੁ ਦਿਨ ਚੱਲੇਗਾ। ਇਹ ਵੀ ਜ਼ਿਕਰਯੋਗ ਹੈ, ਬਿਜਲੀ ਤੇ ਪਾਣੀ ਦੇ ਕੁਨੈਕਸ਼ਨ ਕੱਟ ਦਿੱਤੇ ਗਏ ਸਨ, ਨਾ ਹੁਣ ਅੰਦਰ ਰਖਵਾਲਿਆਂ ਦਾ ਕੋਈ ਪੱਖਾ ਚੱਲਦਾ ਤੇ ਨਾ ਪੀਣ ਵਾਸਤੇ ਪਾਣੀ ਮਿਲਦਾ। ਸਾਧ ਸੰਗਤ ਜੀ ਭੁੱਖੇ ਤੇ ਪਿਆਸੇ ਲੜਦੇ ਨੇ। ਕਹਿਣ ਲੱਗੇ ਭੁੱਖੇ ਪਿਆਸੇ 1-2-4 ਦਿਨ ਕਿੰਨੇ ਕੁ ਦਿਨ ਲੜਨਗੇ। ਤੈ ਖਾਨਿਆਂ ਦੇ ਵਿੱਚੋਂ ਮਿਲੇ ਸਨ ਕੇਵਲ ਤਾਂ ਕੇਵਲ ਭੁੱਜੇ ਹੋਏ ਛੋਲੇ। ਕਹਿਣ ਲੱਗੇ ਭੁੱਜੇ ਛੋਲੇ ਸੁੱਕੇ ਛੋਲੇ ਖਾ ਕੇ ਕਿੰਨੇ ਕੁ ਦਿਨ ਲੜਨਗੇ, ਘੇਰਾ ਪਾ ਕੇ ਬੈਠੀਏ ਤੇ ਭੁੱਖੇ ਮਰਦੇ ਬਾਹਰ ਆਉਣਗੇ। ਪਰ ਸੂਰਮਿਆਂ ਦੇ ਹੌਸਲੇ ਐਸੇ ਨੇ, ਜੁਝਾਰੂਆਂ ਦੇ ਹੌਸਲੇ ਐਸੇ ਨੇ, ਸਿੱਖ ਯੋਧਿਆਂ ਦੇ ਹੌਸਲੇ ਐਸੇ ਨੇ, ਆਪੇ ਹੀ ਕਹਿਣ ਲੱਗੇ ਇਹਨਾਂ ਭੁੱਖਿਆਂ ਮਰਦਿਆਂ ਵੀ ਨਹੀਂ ਆਉਣਾ। ਜਿਨ੍ਹਾਂ ਨੇ ਪਹਿਲਾਂ ਹੀ ਮਰਨਾ ਕਬੂਲਿਆ ਹੋਇਆ ਉਹਨਾਂ ਨੂੰ ਭੁੱਖ ਦਾ ਵੀ ਕਾਹਦਾ ਸਤਾ, ਫਿਰ ਕੀ ਕੀਤਾ ਜਾਵੇ। ਕਹਿਣ ਲੱਗੇ ਹੁਣ ਤੋਪਾਂ ਤੇ ਜਿੱਥੇ ਵਰਤੀ ਚੁੱਕੇ ਆ ਵੀ ਜਨਤਾ ਟੈਂਕ ਵੀ ਵਰਤੇ ਜਾਣ, ਪਰਕਰਮਾ ਵਿੱਚ ਵਾੜੇ ਜਾਣ, ਉਹਨਾਂ ਦੇ ਨਾਲ ਇੱਕੇ ਵਾਰ ਹਮਲਾ ਕਰਕੇ ਸਿੱਖ ਯੋਧਿਆਂ ਨੂੰ ਸ਼ਹੀਦ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਢਾ ਕੇ ਸਿੱਖ ਕੌਮ ਦੀ ਸ਼ਾਨ ਨੂੰ ਮਿੱਟੀ ਦੇ ਵਿੱਚ ਮਿਲਾਈਏ ਤੇ ਭਾਰਤੀ ਫੌਜ ਦਾ ਤੇ ਭਾਰਤੀ ਦੇਸ਼ ਦਾ ਜਿਹੜਾ ਝੰਡਾ ਹੈ ਨਾ ਹੁਣ ਇੱਥੇ ਲਹਿਰਾ ਦੇਈਏ। ਇਸ ਤਰੀਕੇ ਦੇ ਨਾਲ ਸਾਧ ਸੰਗਤ ਜੀ ਕਈ ਵਾਰ ਰਣਨੀਤੀਆਂ ਬਦਲੀਆਂ, ਕਈ ਵਾਰ ਤਜਵੀਜ਼ਾਂ ਬਦਲੀਆਂ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਭਾਰਤੀ ਫੌਜ ਮਾਰੀ ਗਈ। ਅਤੇ ਇਸ ਵੇਲੇ ਕ੍ਰਿਸ਼ਨਾ ਸਵਾਮੀ ਸੁੰਦਰ ਜੀ ਕਹਿੰਦਾ ਸ਼ੁਕਰ ਹੈ ਇਹੋ ਜਿਹੀ ਫੌਜ ਭਾਰਤ ਦੇ ਸਿੱਖਾਂ ਦੀ ਫੌਜ ਜਿਹੋ ਜਿਹੀ ਹੈ, ਜਿਹੋ ਜਿਹੀ ਗੁਰੂ ਕੇ ਸਿੱਖਾਂ ਦੀ ਫੌਜ ਹੈ, ਸ਼ੁਕਰ ਹੈ ਇਹੋ ਜਿਹੀ ਸਿੱਖਾਂ ਵਰਗੀ ਫੌਜ ਪਾਕਿਸਤਾਨ ਦੇ ਕੋਲ ਨਹੀਂ। ਜੇ ਕਿਧਰੇ ਪਾਕਿਸਤਾਨ ਦੇ ਕੋਲ ਇਹੋ ਜਿਹੀ ਫੌਜ ਹੁੰਦੀ ਨਾ ਤੇ ਉਹਨਾਂ ਨੇ ਭਾਰਤ ਨੂੰ ਤੇ ਕਦੋਂ ਦਾ ਜਿੱਤ ਲੈਣਾ ਸੀ। ਫਿਰ ਇਸੇ ਪ੍ਰਕਾਰ ਕ੍ਰਿਸ਼ਨਾ ਸੁੰਦਰ ਸਵਾਮੀ ਸੁੰਦਰ ਜੀ ਕਹਿਣ ਲੱਗਾ, ਕਹਿੰਦਾ ਮੁੱਠੀ ਭਰ ਸਿੰਘ ਯੋਧੇ ਜਿੰਨੀ ਬਹਾਦਰੀ ਤੇ ਸੂਰ ਵੀਰਤਾ ਦੇ ਨਾਲ ਲੜ ਰਹੇ ਨੇ ਨਾ, ਇਹੋ ਜਿਹੇ ਸੂਰ ਵੀਰਾਂ ਦੀ ਮੇਰੇ ਕੋਲ 1 ਬਟਾਲੀਅਨ ਵੀ ਹੋਵੇ ਨਾ ਤੇ ਮੈਂ ਜ਼ਿਆ ਉਲ ਹੱਕ ਨੂੰ ਜਿੱਦਣ ਮੇਰਾ ਜੀ ਕਰੇ ਉਦਣ ਹੀ ਜਿੱਤ ਲਵਾਂ। ਜ਼ਿਆ ਉਲ ਹੱਕ ਉਨੀ ਦਿਨੀ ਪਾਕਿਸਤਾਨ ਦਾ ਰਾਸ਼ਟਰਪਤੀ ਸੀ, ਕਹਿਣ ਲੱਗਾ ਜਿਸ ਦਿਨ ਮੇਰਾ ਜੀ ਕਰੇ ਮੈਂ ਉਦਣ ਹੀ ਪਾਕਿਸਤਾਨ ਨੂੰ ਜਿੱਤ ਲਵਾਂ। ਜਿਹੋ ਜਿਹੀ ਫੌਜ ਸਿੱਖ ਯੋਧਿਆਂ ਦੀ ਹੈ, ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਰਖਵਾਲਿਆਂ ਦੀ ਹੈ, ਕਲਗੀਧਰ ਸਾਹਿਬ ਜੀ ਦੇ ਵੀਰ ਸਪੁੱਤਰਾਂ ਦੀ ਹੈ, ਖਾਲਸਾ ਅਕਾਲ ਪੁਰਖ ਦੀ ਫੌਜ ਸੰਤ ਬਾਬਾ ਜਰਨੈਲ ਸਿੰਘ ਜੀ ਤੇ ਉਹਨਾਂ ਦੇ ਜੁਝਾਰੂ ਯੋਧਿਆਂ ਦੀ ਹੈ। ਜੇ ਇਹੋ ਜਿਹੀ ਫੌਜ ਮੇਰੇ ਕੋਲ ਹੋਵੇ ਜਿਸ ਦਿਨ ਮੇਰਾ ਜੀ ਕਰਾਂ ਮੈਂ ਉਦਣ ਹੀ ਪਾਕਿਸਤਾਨ ਨੂੰ ਜਿੱਤ ਲਵਾਂ। ਸਾਧ ਸੰਗਤ ਜੀ ਇਸ ਪ੍ਰਕਾਰ ਸਿੱਖਾਂ ਦੀ ਬਹਾਦਰੀ ਦੇ ਕਿੱਸੇ ਉਸ ਸਮੇਂ ਦੀ ਭਾਰਤੀ ਫੌਜ ਦੇ ਅੰਦਰ ਵੀ ਮਸ਼ਹੂਰ ਹੋਏ ਤੇ ਨਾ ਚਾਹੁੰਦਿਆਂ ਹੋਇਆਂ ਵੀ ਸਿੱਖ ਯੋਧਿਆਂ ਦੀ ਬਹਾਦਰੀ ਦੇ ਸੋਹਲੇ ਉਹਨਾਂ ਨੂੰ ਗਾਉਣੇ ਪਏ ਕਿ ਜਿਹੋ ਜਿਹੇ ਯੋਧੇ ਇਹ ਜੁਝਾਰੂ ਨੇ, ਇਹੋ ਜਿਹੇ ਜੁਝਾਰੂ ਕੋਈ ਹੋਰ ਨਹੀਂ ਹੋ ਸਕਦੇ। ਕਹਿਣ ਲੱਗੇ ਸੱਚਮੁੱਚ ਹੀ ਇਹਨਾਂ ਨੇ ਅੱਜ ਵੀ ਚਮਕੌਰ ਦੀ ਗੜੀ ਦਾ ਨਜ਼ਾਰਾ ਭਾਰਤੀ ਸਰਕਾਰ ਭਾਰਤੀ ਫੌਜ ਨੂੰ ਤੇ ਦੁਨੀਆਂ ਨੂੰ ਦਿਖਾ ਦਿੱਤਾ, ਅੱਜ ਪ੍ਰਗਟ ਕਰਕੇ ਦੱਸ ਦਿੱਤਾ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਯੋਧੇ ਚਮਕੌਰ ਦੀ ਗੜੀ ਵਿੱਚ ਕਿਵੇਂ ਲੜੇ ਸਨ, ਉਵੇਂ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਇਸੇ ਪ੍ਰਕਾਰ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਰਖਵਾਲੀ ਵਾਸਤੇ ਲੜ ਰਹੇ ਨੇ, ਇਹ ਸੱਚਮੁੱਚ ਹੀ ਸੂਰ ਵੀਰ ਯੋਧੇ ਤੇ ਬਹਾਦਰ ਨੇ। ਸਾਧ ਸੰਗਤ ਜੀ ਆਪਣਿਆਂ ਨੂੰ ਤੇ ਬਹਾਦਰ ਸਭ ਕੋਈ ਕਹਿੰਦਾ, ਮਾਂ ਕਹਿੰਦੀ ਮੇਰਾ ਸ਼ੇਰ ਪੁੱਤ ਹੈ ਤੇ ਪੁੱਤ ਕਹਿੰਦਾ ਮੇਰਾ ਪਿਤਾ ਬੜਾ ਬਹਾਦਰ ਹੈ, ਆਪਣੇ ਪਿਓ ਨੂੰ ਤੇ ਬਲੀ ਸਭ ਕੋਈ ਕਹਿੰਦਾ, ਪਰ ਅਸਲ ਬਹਾਦਰ ਉਹ ਹੁੰਦਾ ਜਿਹਦੀ ਸਿਫਤ ਦੁਸ਼ਮਣ ਕਰੇ। ਸੰਤ ਬਾਬਾ ਜਰਨੈਲ ਸਿੰਘ ਜੀ
ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ, ਬਾਬਾ ਠਾਰਾ ਸਿੰਘ ਜੀ, ਜਨਰਲ ਸ਼ਬੇਗ ਸਿੰਘ ਜੀ, ਇਸੇ ਤਰੀਕੇ ਦੇ ਨਾਲ ਵੱਡੇ ਭਾਰੀ ਜਿੰਨੇ ਵੀ ਸੂਰਬੀਰ ਯੋਧੇ ਨੇ, ਚਾਹੇ ਉਹ ਅਖੰਡ ਕੀਰਤਨੀ ਜਥੇ ਦੇ ਨੇ, ਹਜ਼ੂਰ ਸਾਹਿਬ ਤੋਂ ਗਏ ਹੋਏ ਕਾਰ ਸੇਵਾ ਵਾਲੇ ਯੋਧੇ ਨੇ, ਸਾਧ ਸੰਗਤ ਜੀ, ਇਹਨਾਂ ਜੁਝਾਰੂਆਂ ਨੇ ਭਾਰਤੀ ਸਰਕਾਰ ਤੇ ਭਾਰਤੀ ਫੌਜ ਦੇ ਗੋਡੇ ਲਗਵਾ ਦਿੱਤੇ, ਨਾ ਚਾਹੁੰਦਿਆਂ ਹੋਇਆਂ ਵੀ ਯੋਧਿਆਂ ਦਾ ਜਸ ਉਹ ਵੀ ਕਰਦੇ ਨੇ। ਅੱਜ ਵੀ ਗੁਰੂ ਘਰ ਦੇ ਪ੍ਰਚਾਰਕ, ਰਾਗੀ, ਢਾਡੀ, ਗਿਆਨੀ ਇਹਨਾਂ ਯੋਧਿਆਂ ਦਾ ਜਸ ਕਰਦੇ ਨੇ ਤੇ ਰਹਿੰਦੀ ਦੁਨੀਆਂ ਤੱਕ ਇਹਨਾਂ ਦੇ ਜਸ ਦਾ ਤੇਜ ਪ੍ਰਤਾਪ ਦਾ ਸੂਰਜ ਸਦਾ ਚਮਕਦਾ ਰਹੇਗਾ ਤੇ ਭਾਰਤੀ ਫੌਜ ਤੇ ਭਾਰਤ ਸਰਕਾਰ ਦੇ ਮੱਥੇ ਤੇ ਜੋ ਇਹ ਕਲੰਕ ਲੱਗਾ ਨਾ, ਇਹ ਸਦੀਆਂ ਤੱਕ ਲੱਗਾ ਹੀ ਰਹੇਗਾ। ਇੱਕ ਪਾਸੇ ਗੰਗੂ ਦੀ ਵਾਰਸ ਹੈ, ਇੰਦਰਾ ਗਾਂਧੀ ਫੌਜਾਂ ਚੜਾ ਕੇ ਭੇਜੀਆਂ ਨੇ, ਦੂਜੇ ਪਾਸੇ ਸਤਿਗੁਰੂ ਕਲਗੀਧਰ ਸਾਹਿਬ ਜੀ ਦੇ ਵਾਰਸ ਨੇ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਤੇ ਜੁਝਾਰੂ ਯੋਧੇ ਜਿਨ੍ਹਾਂ ਨੇ ਫੌਜ ਨੂੰ ਰੋਕ ਕੇ ਹੀ ਨਹੀਂ ਰੱਖਿਆ, ਗੋਡੇ ਲਵਾ ਦਿੱਤੇ। ਐਸੇ ਸੂਰ ਬੀਰ ਯੋਧੇ ਬਹਾਦਰਾਂ ਨੂੰ, ਤਿੰਨਾਂ ਦੀ ਕਰਨੀ ਨੂੰ, ਨੇਕਨਾਮੀ ਨੂੰ, ਤਿੰਨਾਂ ਦੀ ਅਣਖ ਨੂੰ, ਗੈਰਤ ਨੂੰ, ਆਪਾ ਕੁਰਬਾਨ ਕਰਨੇ ਦੀ ਭਾਵਨਾ ਨੂੰ ਤੇ ਤਿੰਨਾਂ ਸ਼ਹੀਦਾਂ ਨੂੰ ਵਾਰ ਵਾਰ ਪ੍ਰਣਾਮ, ਜ਼ੁਹਾਰ, ਨਮਸਕਾਰ, ਪ੍ਰਣਾਮ ਸ਼ਹੀਦਾਂ ਨੂੰ ਜਿੰਨਾ ਸਿਰ ਨਾਲ ਸਿਦਕ ਨਿਭਾਏ। ਸਾਧ ਸੰਗਤ ਜੀ, ਇਸ ਪ੍ਰਕਾਰ ਵੱਡੀਆਂ ਕਾਰਵਾਈਆਂ, ਅੱਜ ਦੇ ਦਿਨ 4 ਜੂਨ ਵਾਲੇ ਦਿਨ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ, ਜਿੱਥੇ ਜਿੱਥੇ ਜੁਝਾਰੂਆਂ ਦੇ ਯੋਧਿਆਂ ਦੇ ਟਿਕਾਣੇ ਸਨ ਕਿ ਜਿਉਂਦੇ ਜੀ ਫੌਜਾਂ ਨੂੰ ਪਰਕਰਮਾਂ ਦੇ ਅੰਦਰ ਕਦਮ ਨਹੀਂ ਰੱਖਣ ਦੇਣਾ, ਇਸ ਪ੍ਰਕਾਰ ਉਹਨਾਂ ਨੂੰ ਖਦੇੜਨ ਵਾਸਤੇ ਅੱਜ ਦਾ ਦਿਨ ਵੱਡੇ ਭਾਰੀ ਹਮਲੇ ਕੀਤੇ ਗਏ, ਨੈਸ਼ਨਲ ਸਿਕਿਉਰਿਟੀ ਗਾਰਡ ਤੱਕ ਵਰਤੇ ਗਏ, ਹੈਲੀਕਾਪਟਰ ਤੱਕ ਵਰਤੇ ਗਏ, ਮਸ਼ੀਨ ਗੰਨਾਂ ਵਰਤੀਆਂ ਗਈਆਂ, ਤੋਪਖਾਨੇ ਵਰਤੇ ਗਏ, ਪਰ ਅੱਜ ਦੇ ਦਿਨ ਵੀ ਭਾਰਤੀ ਫੌਜ ਦੀ ਸ਼ਰਮਨਾਕ ਹਾਰ ਤੇ ਸਿੱਖ ਯੋਧਿਆਂ ਦੀ ਸ਼ਾਨਦਾਰ ਜਿੱਤ ਹੋਈ ਹੈ। ਐਸੇ ਸੂਰਬੀਰ ਯੋਧਿਆਂ ਨੂੰ ਤੇ ਸ਼ਹੀਦਾਂ ਨੂੰ ਪ੍ਰਣਾਮ, ਸ਼ਹੀਦਾਂ ਨੂੰ ਜਿੰਨਾ ਸਿਰ ਨਾਲ ਸਿਦਕ ਨਿਭਾਏ ਤੇ ਸਾਧ ਸੰਗਤ ਜੀ ਰਹਿੰਦੇ ਸਮੇਂ ਦੇ ਅੰਦਰ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਰਾਹੀਂ ਗੁਰਚਰਨਾਂ ਵਿਖੇ ਹਾਜ਼ਰੀਆਂ ਭਰ ਕੇ ਹੋਰ ਲਾਭ ਪ੍ਰਾਪਤ ਕਰੀਏ।

0: ਜਿਨ੍ਹਾਂ ਦੀ ਸ਼ਹਾਦਤ ਦਾ ਦਿਨ ਮੁੱਖ ਰੱਖ ਕੇ ਭਾਰਤੀ ਫੌਜ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ 'ਤੇ ਹਮਲਾ ਕੀਤਾ ਸੀ, ਕਿਉਂਕਿ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸ਼ਹਾਦਤ ਨਾ ਜੂਨ 84 ਵਿੱਚ 3 ਜੂਨ ਨੂੰ ਆਈ ਸੀ, ਅਤੇ 3 ਜੂਨ ਦਾ ਦਿਨ ਮੁੱਖ ਰੱਖ ਕੇ ਕਿ ਸਤਿਗੁਰਾਂ ਦੀ ਸ਼ਹਾਦਤ ਵਾਲੇ ਦਿਨ ਬਹੁਤੀਆਂ ਸੰਗਤਾਂ ਗੁਰੂ ਘਰ ਵਿੱਚ ਜੁੜਦੀਆਂ ਨੇ, ਜਿੰਨੀਆਂ ਸੰਗਤਾਂ ਆਉਂਦੀਆਂ ਨੇ ਘੇਰ ਕੇ ਸਾਰੀਆਂ ਇੱਕੇ ਦਿਨ ਸ਼ਹੀਦ ਕੀਤੀਆਂ ਜਾਣ, ਐਸੇ ਸ਼ਹੀਦਾਂ ਦੇ ਸਿਰਤਾਜ ਸਤਿਗੁਰੂ ਜੀ ਦੀ ਸ਼ਹੀਦੀ ਦਾ ਦਿਨ ਭਾਰਤੀ ਫੌਜ ਨੇ ਹਮਲੇ ਵਾਸਤੇ ਚੁਣਿਆ ਸੀ। ਸੋ ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਪੁੰਜ, ਗੁਰਬਾਣੀ ਦੇ ਮੁਜੱਸਮੇ, ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਗੁਰ ਅਰਜਨ ਪ੍ਰਤੱਖ ਹਰ ਹਾਜ਼ਰ ਨਾਜ਼ਰ ਪ੍ਰਤੱਖ ਪਰਮਾਤਮਾ ਪਰਮੇਸ਼ਰ ਜੀ ਸਾਰੰਗ ਰਾਗ ਦੇ ਅੰਦਰ ਪਾਵਨ ਉਪਦੇਸ਼ ਦੀ ਦਾਤ ਬਖਸ਼ਿਸ਼ ਕਰਦੇ ਨੇ। ਗੁਰਸਿੱਖਾਂ ਨੇ ਬੇਨਤੀਆਂ ਕੀਤੀਆਂ, ਸੱਚੇ ਪਾਤਸ਼ਾਹ ਸਾਡਾ ਜਿਹੜਾ ਮਨ ਹੈ ਨਾ ਪਦਾਰਥਾਂ ਵੱਲੋਂ ਅਤੇ ਮਾਇਆ ਦੇ ਮੋਹ ਵੱਲੋਂ ਉਪਰਾਮੋ ਕਰਕੇ ਵਾਹਿਗੁਰੂ ਜੀ ਦੇ ਦਰਸ਼ਨਾਂ ਦਾ ਪ੍ਰੇਮੀ ਹੋ ਜਾਵੇ। ਮਹਾਰਾਜ ਸਾਨੂੰ ਬੇਨਤੀਆਂ ਕਰਨੇ ਦੀ ਜਾਚ ਦੱਸੋ, ਵਾਹਿਗੁਰੂ ਜੀ ਦੇ ਸਨਮੁੱਖ ਕਿਵੇਂ ਬੇਨਤੀਆਂ ਕਰਦੇ ਰਹੀਏ। ਤਾਂ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਨੇ, ਸਾਰਗ ਮਹੱਲਾ ਪੰਜਵਾ, ਸਰਲੇਖ ਸਾਰਗ ਹੈ, ਰਾਗ ਸਾਰੰਗ ਹੈ, ਅਰਥ ਸਾਰਗ ਕੀਤਾ ਜਾਵੇਗਾ, ਪਾਠ ਸਾਰਗ ਕੀਤਾ ਜਾਵੇਗਾ। ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਸਾਰੰਗ ਰਾਗ ਦੇ ਅੰਦਰ ਫਰਮਾਉਂਦੇ ਨੇ, ਦੋ ਪਦੇ, ਦੋ ਦੋ ਪਦਿਆਂ ਵਾਲੇ, ਦੋ ਦੋ ਪੌੜੀਆਂ ਵਾਲੇ, ਦੋ ਦੋ ਬੰਦਾਂ ਵਾਲੇ ਸ਼ਬਦ ਪ੍ਰਾਰੰਭ ਹੁੰਦੇ ਨੇ। ਘਰ ਚੌਥਾ ਸਤਿਗੁਰੂ ਜੀ ਹਦਾਇਤ ਕਰਦੇ ਨੇ ਸਿਰਲੇਖ ਲਿਖ ਕੇ, ਜਦੋਂ ਇਸ ਅੰਮ੍ਰਿਤਮਈ ਗੁਰਬਾਣੀ ਦਾ ਰਾਗ ਵਿੱਚ ਪਾ ਕੇ ਕੀਰਤਨ ਕੀਤਾ ਜਾਵੇ ਨਾ, ਤਾਂ ਦੂਜੇ ਸੁਰਤਾਲ ਘਰ ਦੇ ਵਿੱਚ ਇਸ ਅੰਮ੍ਰਿਤਮਈ ਗੁਰਬਾਣੀ ਨੂੰ ਸਾਰੰਗ ਰਾਗ ਵਿੱਚ ਗਾਇਆ ਜਾਵੇ ਜੀ।
1: ਇੱਕ ਓਅੰਕਾਰ
0: ਸਾਧ ਸੰਗਤ ਜੀ, ਪਹਿਲਾਂ ਤੀਜੇ ਸੁਰਤਾਲ ਘਰ ਦੇ ਸ਼ਬਦ ਚੱਲਦੇ ਸਨ, ਹੁਣ ਚੌਥੇ ਦੇ ਸ਼ੁਰੂ ਹੁੰਦੇ ਨੇ। ਸੁਰਤਾਲ ਘਰ ਬਦਲਨੇ ਤੇ ਸਤਿਗੁਰੂ ਜੀ ਵਾਹਿਗੁਰੂ ਜੀ ਦਾ ਮੰਗਲ ਕਰਦੇ ਨੇ। ਇੱਕ ਜੋ ਅਦੁੱਤੀ ਬ੍ਰਹਮ ਹੈ, ਸੁਜਾਤੀ ਵਿਜਾਤੀ ਸਵੈਗਤ ਭੇਦ ਤੋਂ ਰਹਿਤ ਹੈ, ਗੁਰ ਪੂਜਨੀਕ ਹੈ, ਚੇਤਨ ਰੂਪ ਹੈ, ਤ੍ਰੇਈ ਕਾਲ ਆਬਾਦ, ਸਰਬ ਦਾ ਪ੍ਰਕਾਸ਼ਕ ਰੂਪ ਤੇ ਅਕਾਲ ਪੁਰਖ ਵਾਹਿਗੁਰੂ, ਇੱਕ ਓਅੰਕਾਰ ਰਖਵਾਲਾ ਸਰਬਤ ਦਾ ਹੈ, ਉਚਾਰਨੇ ਮਾਤਰ ਸੇ, ਨਾਮ ਲੈਣੇ ਮਾਤਰ ਸੇ ਰੱਖਿਆ ਕਰਨੇ ਵਾਲਾ ਹੈ।
1: ਸਤਿਗੁਰ ਪ੍ਰਸਾਦ
0: ਤ੍ਰੇਈ ਕਾਲ ਆਬਾਦ, ਤਿੰਨਾਂ ਸਮਿਆਂ ਦੇ ਅੰਦਰ ਸੱਚ ਸਰੂਪ, ਸਤ ਚੇਤ ਆਨੰਦ ਸਰੂਪ, ਪੂਜਨੀਕ ਅਗਿਆਨਤਾ ਦੇ ਹਨੇਰੇ ਨੂੰ ਮੇਟ ਕੇ ਸੱਚ ਦਾ ਪ੍ਰਕਾਸ਼ ਕਰਨੇ ਵਾਲਾ ਤੇ ਵਾਹਿਗੁਰੂ, ਗੁਰ ਸਭਨਾ ਤੋਂ ਵੱਡਾ ਹੈ, ਜੋ ਰਸਾਂ ਕਸਾਂ ਤੋਂ ਪਰੇ ਆਨੰਦ ਸਰੂਪ ਹੈ, ਐਸੇ ਵਾਹਿਗੁਰੂ ਜੀ ਦੀ ਪ੍ਰਾਪਤੀ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਹੁੰਦੀ ਹੈ ਜੀਓ।
1: ਮੋਹਨ ਕਰ ਆਵਹੋ,
0: ਸਤਿਗੁਰੂ ਜੀ ਬਚਨ ਕਰਦੇ ਨੇ ਭਾਈ, ਮਾਇਆ ਵੱਲੋਂ, ਮੋਹ ਵੱਲੋਂ ਮਨ ਨੂੰ ਉਪਰਾਮ ਕਰਨੇ ਵਾਸਤੇ, ਵਾਸ਼ਨਾਵਾਂ ਦੇ ਤਿਆਗ ਵਾਸਤੇ ਤੇ ਵਾਹਿਗੁਰੂ ਜੀ ਦੀ ਪ੍ਰਾਪਤੀ ਵਾਸਤੇ ਵਾਹਿਗੁਰੂ ਜੀ ਦੇ ਸਨਮੁੱਖ ਬੇਨਤੀਆਂ ਕਰਦੇ ਰਹੋ। ਮਹਾਰਾਜ ਕਿਵੇਂ ਬੇਨਤੀਆਂ ਕਰੀਏ, ਸਾਨੂੰ ਬੇਨਤੀਆਂ ਕਰਨੇ ਦੀ ਜਾਚ ਸਿਖਾਓ। ਤੇ ਸਤਿਗੁਰੂ ਜੀ ਬਚਨ ਕਰਦੇ ਨੇ ਭਾਈ, ਐਵੇਂ ਬੇਨਤੀਆਂ ਕਰਨੇ ਨੇ, ਮੋਹਨ ਹੇ ਮਨਾਂ ਨੂੰ ਮੋਹ ਲੈਣ ਵਾਲੇ ਪਰਮੇਸ਼ਰ ਜੀ, ਘਾਰੇ ਆਵਹੋ, ਘਾਰੇ ਰਾਰੇ ਨੂੰ ਸਿਹਾਰੀ ਹੈ, ਜਿਸ ਦਾ ਅਰਥ ਹੈ ਘਰ ਦੇ ਵਿੱਚ, ਵਾਹਿਗੁਰੂ ਜੀ ਮਨਾਂ ਨੂੰ ਮੋਹ ਲੈਣ ਵਾਲੇ ਜੀਓ, ਆਪਣੇ ਪਿਆਰਿਆਂ ਦੇ ਮਨਾਂ ਦੇ ਅੰਦਰੋਂ ਮੋਹਨ, ਮੋਹ ਦਾ ਹਨਨ ਕਰ ਦੇਣ ਵਾਲੇ, ਨਾਸ਼ ਕਰ ਦੇਣ ਵਾਲੇ ਪਰਮੇਸ਼ਰ ਜੀ, ਮੇਰੇ ਹਿਰਦੇ ਘਰ ਦੇ ਵਿੱਚ ਆਉਣਾ ਕਰੋ ਜੀ। ਮਹਾਰਾਜ ਮੈਂ ਆਪ ਜੀ ਦੇ ਅੱਗੇ ਕਰੋ ਜੋ ਦਰੀਆ, ਜੋਦੜੀਆਂ ਕਰਦੀ ਆ, ਬੇਨਤੀਆਂ ਕਰਦੀ ਆ, ਮਿੰਨਤਾਂ ਕਰਦੀ ਹਾਂ, ਮਾਲਕ ਪਰਮੇਸ਼ਰ ਜੀ ਮੇਰੇ ਹਿਰਦੇ ਘਰ ਦੇ ਵਿੱਚ ਆਉਣਾ ਕਰੋ ਜੀ।
1: ਮਾਨ ਕਰੋ ਅਭਿਮਾਨ ਬੋਲੋ,
0: ਮਹਾਰਾਜ ਜੀ ਅਸੀਂ ਭਾਵੇਂ ਨਿਮਰਤਾ ਦੇ ਧਾਰਨੀ ਵੀ ਨਹੀਂ, ਮਾਣ ਕਰਦੇ ਹਾਂ ਜੀ, ਕਿਸ ਤੇ ਕਰਦੇ ਹਾਂ, ਮਾਨ ਕਰੋ ਤੁਧ ਉਪਰੇ ਮੇਰੇ ਪ੍ਰੀਤਮ ਪਿਆਰੇ, ਹਮ ਅਪਰਾਧੀ ਸਦ ਭੂਲਤੇ ਤੁਮ ਬਖਸ਼ਨ ਹਾਰੇ। ਮਹਾਰਾਜ ਮਾਣ ਵੀ ਸਾਡਾ ਆਪ ਜੀ ਦੇ ਉੱਪਰ ਹੀ ਹੈ, ਤੁਝ ਉਪਰ ਮੇਰਾ ਹੈ ਤਾਣਾ, ਤੂੰ ਹੈ ਮੇਰਾ ਮਾਣਾ ਰਾਮ। ਮਹਾਰਾਜ ਮੇਰਾ ਮਾਣ ਵੀ ਆਪ, ਮੇਰਾ ਤਾਣ ਵੀ ਆਪ, ਨਿਮਰਤਾਵਾਨ ਨਾ ਹੋਣੇ ਕਰਕੇ ਭਾਵੇਂ ਅਸੀਂ ਅਭਿਮਾਨ ਦੇ ਬਚਨ ਵੀ

0: ਵੱਲੋਂ ਵੀ ਸਾਡੇ ਕੋਲੋਂ ਚੂਕ ਹੋ ਗਈ, ਚੁੱਕ ਗਏ ਆ, ਇਹ ਸਾਡੀ ਭੁੱਲ ਹੈ। ਬੰਦਗੀ ਨਾ ਕਰਨੇ ਰੂਪੀ ਭੁੱਲ ਵੀ ਕਰ ਰਹੇ ਹਾਂ, ਅਭਿਮਾਨ ਵੀ ਕਰਦੇ ਹਾਂ ਤੇ ਮਾਣ ਵੀ ਕਰਦੇ ਹਾਂ। ਪਰ ਮਹਾਰਾਜ ਅਸੀਂ ਜੈਸੇ ਵੀ ਹਾਂ ਤੇਰੀ ਪ੍ਰਿਯ ਚਿਰਿਆ, ਹੇ ਪਤੀ ਪਰਮੇਸ਼ਰ ਜੀ, ਪ੍ਰਿਯ ਜੀ, ਪਰਮ ਪ੍ਰੇਮ ਦੇ ਆਸਪਦ ਜੀਓ, ਮੇਰੇ ਮਾਲਕ ਸਾਹਿਬ ਜੀਓ, ਪਰਮ ਪਿਆਰੇ ਜੀ ਤੇਰੀ ਚਿਰਿਆ, ਮੈਂ ਜੈਸੀ ਵੀ ਹਾਂ ਆਪ ਜੀ ਦੀ ਚੇਲੀ ਹਾਂ, ਜੈਸੀ ਵੀ ਹਾਂ ਜਗਿਆਸੂ ਇਸਤਰੀ ਮੈਂ ਆਪ ਜੀ ਦੀ ਦਾਸੀ ਹਾਂ, ਜੈਸੀ ਵੀ ਹਾਂ ਆਪ ਜੀ ਦੀ ਚਾਕਰੀ ਕਰਨ ਵਾਲੀ ਹਾਂ। ਮਹਾਰਾਜ ਭੁੱਲਾ ਚੁੱਕਾ ਨਾ ਚਿਤਾਰਦਿਆਂ ਹੋਇਆ ਬਖਸ਼ ਲੈਣਾ
1: ਕਰੋ,
0: ਵਿਸ਼ਰਾਮ ਦੇ ਕਰਕੇ ਸਤਿਗੁਰੂ ਜੀ ਬਚਨ ਕਰਦੇ ਹਨ,
1: ਨਿਕਟ ਸੁਨੋ ਅਰ ਪੇਖੋ ਨਾਹੀ,
0: ਇਵੇਂ ਬੇਨਤੀਆਂ ਕਰਨੀਆਂ ਨੇ ਮਹਾਰਾਜ ਜੀ। ਪਰਮੇਸ਼ਰ ਜੀ ਸਾਧੂਆਂ ਤੋਂ, ਸੰਤਾਂ ਤੋਂ, ਮਹਾਤਮਾ ਤੋਂ, ਉੱਤਮ ਜਗਿਆਸੂਆਂ ਤੋਂ ਤੇ ਸਤਿਗੁਰਾਂ ਤੋਂ ਨਿਕਟ ਸੁਣਾਓ। ਸੁਣਿਆ ਹੈ ਕਿ ਤੁਸੀਂ ਬੜੇ ਨਿਕਟ ਬੜੇ ਨੇੜੇ ਵੱਸਦੇ ਹੋ, ਸੁਣਿਆ ਹੈ ਸਾਜਨੜਾ ਮੇਰਾ ਸਾਜਨੜਾ, ਨਿਕਟ ਖਲੋਇੜਾ ਮੇਰਾ ਸਾਜਨੜਾ, ਸੁਣਿਆ ਹੈ ਕਹਿ ਰਵਿਦਾਸ ਹੱਥ ਪੈ ਨੇੜੇ, ਸੁਣਿਆ ਤੁਸੀਂ ਨੇੜੇ ਤੋਂ ਨੇੜੇ ਵੱਸਦੇ ਹੋ। ਮਹਾਰਾਜ ਅੰਗ ਹਿਰਦੇ ਦੇ ਅੰਦਰ ਵੱਸਦੇ ਅਸਾਂ ਨੇ ਤੁਹਾਨੂੰ ਸੁਣਿਆ, ਅਰ ਪੇਖਾਓ ਨਾਹੀ, ਮਹਾਰਾਜ ਮੇਰੇ ਨੇਤਰਾਂ ਮਨ ਅਤੇ ਬੁੱਧ ਰੂਪੀ ਨੇਤਰਾਂ ਦੇ ਵਿੱਚ ਭਰਮ ਰੂਪੀ ਫੋਲੇ ਪਏ ਹੋਏ ਨੇ, ਨੇੜੇ ਵੱਸਦਿਆਂ ਸੁਣਿਆ ਤੇ ਹੈ ਪਰ ਆਪ ਜੀ ਨੂੰ ਨੇੜੇ ਵੱਸਦਿਆਂ ਮੈਂ ਦੇਖਿਆ ਨਹੀਂ ਹੈ, ਇਹ ਮੇਰੀ ਭੁੱਲ ਇਹ ਮੇਰੀ ਚੁੱਕ ਹੈ ਜੀਓ।
1: ਭਰਮ ਭਰਮ ਦੁੱਖ ਭਰੀਆ,
0: ਭਰਮਾਂ ਦੇ ਵਿੱਚ ਪੈ ਕਰਕੇ ਮੈਂ ਭਰਮ ਗਈ, ਫਿਰ ਜੂਨੀਆਂ ਵਿੱਚ ਚਾਰੇ ਯੁੱਗਾਂ ਵਿੱਚ ਦਸਾਂ ਦਿਸ਼ਾਵਾਂ ਵਿੱਚ 84 ਲੱਖ ਜੂਨੀਆਂ ਦੇ ਦੁੱਖਾਂ ਨੂੰ ਭੋਗਦਿਆਂ ਭੋਗਦਿਆਂ ਭਰਮਦਿਆਂ ਭਰਮਦਿਆਂ ਦੁੱਖ ਭਰੀਆ, ਬਹੁਤੀ ਦੁੱਖਾਂ ਦੇ ਨਾਲ ਭਰ ਗਈਆਂ। ਮਹਾਰਾਜ ਮੇਰੇ ਪੱਲੇ ਦੁੱਖ ਹੀ ਦੁੱਖ ਬਚੇ ਹਨ,
1: ਹੋਏ ਕਿਰਪਾਲ ਗੁਰ ਲਾਹੇ ਪਾਰ ਦੋ,
0: ਤੇ ਬੇਨਤੀ ਹੈ ਇਹ ਪੂਰੇ ਸਤਿਗੁਰੂ ਜੀ, ਜਿਹੜਾ ਮਨ ਦੇ ਅੰਦਰ ਹੰਗਤਾ ਦਾ ਪਰਦਾ ਬਣਿਆ ਹੋਇਆ ਨਾ, ਇਹ ਹਉਮੈ ਦਾ ਪਰਦਾ ਬਣਿਆ ਹੋਇਆ ਨਾ, ਇਹ ਹਉਮੈ ਦੀ ਕੰਧ ਦੀਵਾਰ ਦਾ ਪਰਦਾ ਬਣਿਆ ਹੋਇਆ ਨਾ, ਜੋ ਪਤੀ ਪਰਮੇਸ਼ਵਰ ਜੀ ਨੂੰ ਹਿਰਦੇ ਵਿੱਚ ਹੀ ਦੇਖਣ ਨਹੀਂ ਦਿੰਦਾ, ਹੇ ਪੂਰੇ ਸਤਿਗੁਰੂ ਜੀ ਹੋਏ ਕਿਰਪਾਲ, ਮੇਰੇ ਤੇ ਕਿਰਪਾਲੂ ਹੋਣਾ ਕਰੋ, ਗੁਰ ਲਾਹੇ ਪਾਰ ਦੋ, ਸਤਿਗੁਰੂ ਜੀ ਇਹ ਹਉਮੈ ਦਾ ਪਰਦਾ ਹਿਰਦੇ ਚੋਂ ਲਾਹ ਦੇਵੋ। ਸਤਿਗੁਰੂ ਜੀ ਦੀ ਗੁਰਬਾਣੀ ਦੇ ਬਚਨ ਨੇ, ਧਨ ਪਿਰ ਕਾ ਇੱਕ ਹੀ ਸੰਗ ਵਾਸਾ, ਧਨ ਕਹੀਏ ਜਗਿਆਸੂ ਰੂਪ ਇਸਤਰੀ ਆਤਮਾ, ਤੇ ਪਿਰ ਕਹੀਏ ਪਤੀ ਪਰਮਾਤਮਾ, ਵਾਸਾ ਤੇ ਇੱਕ ਥਾਂ ਤੇ ਹੀ ਹੈ, ਵੱਸਦੇ ਤੇ ਹਿਰਦੇ ਦੇ ਵਿੱਚ ਹੀ ਨੇ, ਵਿੱਚ ਹਉਮੈ ਭੀਤ ਕਰਾਰੀ ਹੈ, ਪਰ ਹਉਮੈ ਦੀ ਬੜੀ ਮਜ਼ਬੂਤ ਕੰਧ ਵਿੱਚ ਹੈ। ਤੇ ਸਿਆਣੇ ਕਹਿੰਦੇ ਨੇ, ਪੰਜਾਬੀ ਦੀ ਕਹਾਵਤ ਹੈ, ਕੰਧ ਓਲੇ ਪਰਦੇਸ ਹੁੰਦਾ ਹੈ, ਜਿਹੜਾ ਕੰਧ ਓਲੇ ਬੈਠਾ ਉਹ ਪਰਦੇਸ 'ਚ ਹੀ ਬੈਠਾ ਹੈ, ਪਰਦੇਸ ਜਿਹੜਾ ਬੈਠਾ ਉਹ ਵੀ ਓਲੇ, ਜਿਹੜਾ ਕੰਧ ਓਲੇ ਉਹ ਵੀ ਓਲੇ, ਪਰਦਾ ਤੇ ਬਣਿਆ ਹੋਇਆ ਨਾ। ਹੇ ਪੂਰੇ ਸਤਿਗੁਰੂ ਜੀ, ਜੇ ਕਿਰਪਾ ਕਰਕੇ ਇਹ ਭਰਮ ਦਾ ਹਿਰਦਾ ਭਰਮ ਦਾ ਪਰਦਾ ਸਾਡੇ ਹਿਰਦੇ ਦੇ ਵਿੱਚੋਂ ਲਾਹ ਦੇਣਾ ਕਰੋ।
1: ਮਿਲੋ ਲਾਲ ਮਨ ਹਰੀਆ,
0: ਹੇ ਮੇਰੇ ਲਾਲ ਪਿਆਰੇ ਜੀ, ਮਨ ਨੂੰ ਹਰੀਆ, ਮਨ ਨੂੰ ਹਰ ਲੈਣ ਵਾਲੇ ਜੀਓ, ਮਨ ਦੇ ਵਿੱਚੋਂ ਵਿਕਾਰਾਂ ਨੂੰ ਪਾਪਾਂ ਨੂੰ ਨਾਸ਼ ਕਰ ਦੇਣ ਵਾਲੇ ਜੀਓ, ਮਿਲਾਓ ਇਹ ਸਤਿਗੁਰੂ ਜੀ ਹਉਮੈ ਦਾ ਪਰਦਾ ਲਾ ਦੇਣ, ਤਾਂ ਮੈਂ ਆਪ ਜੀ ਨੂੰ ਮਿਲ
1: ਪਵਾਂ।
0: ਫਿਰ ਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਆਪ ਜੀ ਕਿਰਪਾ ਕਰਕੇ ਦੱਸੋ, ਆਪ ਜੀ ਦੇ ਹਿਰਦੇ ਦੇ ਵਿੱਚ ਪਰਮੇਸ਼ਵਰ ਜੀ ਦੇ ਅੰਮ੍ਰਿਤ ਨਾਮ ਦਾ ਕਿੰਨਾ ਕੁ ਪਿਆਰ ਹੈ, ਮਹਾਰਾਜ ਕਿੰਨਾ ਪਿਆਰ ਵਾਹਿਗੁਰੂ ਜੀ ਨੂੰ ਤੇ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਨੂੰ ਕਰਦੇ ਹੋ। ਸਤਿਗੁਰੂ ਜੀ ਆਪਣੇ ਮਨ ਦੀ ਅਵਸਥਾ ਦੱਸਣਾ ਕਰਦੇ ਨੇ, ਗੁਰਸਿੱਖ ਪਿਆਰਿਓ, ਜੇ ਇੱਕ ਨਿਮਖ ਮਾਤਰ ਸਮਾਂ ਵੀ ਸਾਨੂੰ ਪਰਮੇਸ਼ਵਰ ਜੀ ਵਿਸਰ ਜਾਣ, ਸਾਨੂੰ ਮਾਲਕ ਪਰਮੇਸ਼ਵਰ ਜੀ ਦਾ ਅੰਮ੍ਰਿਤ ਨਾਮ ਵਿਸਰ ਜਾਵੇ, ਨਿਮਖ ਕਿਹਾ ਜਾਂਦਾ ਜਿੰਨੇ ਸਮੇਂ ਵਿੱਚ ਅੱਖ ਝਮਕੀ ਦੀ ਹੈ, ਅੱਖ ਝਮਕਣ ਨੂੰ ਜਿੰਨਾ ਸਮਾਂ ਲੱਗਦਾ, ਸੋ ਵਿਦਵਾਨ ਜਨਾਂ ਨੇ ਇੱਕ ਨਿਮਖ ਕਿਹਾ ਹੈ। ਸਤਿਗੁਰੂ ਜੀ ਬਚਨ ਕਰਦੇ ਪਿਆਰਿਓ, ਗੁਰਸਿੱਖੋ ਅੱਖ ਝਮਕਣ ਜਿੰਨਾ ਸਮਾਂ ਵੀ ਜੇਕਰ ਸਾਨੂੰ ਸਵਾਮੀ ਜੀ ਮਾਲਕ ਜੀ ਵਾਹਿਗੁਰੂ ਜੀ ਦਾ ਧਿਆਨ ਵਿਸਰ ਜਾਵੇ,

ਦਿਨ ਤੇ ਲੱਖਾਂ ਸਾਲ ਲੰਘ ਗਏ ਹੋਣ। ਸਤਿਗੁਰੂ ਜੀ ਦੇ ਇਹ ਵੀ ਬਚਨ ਨੇ ਨਾ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀਏ ਪ੍ਰੇਯ ਤੁਧ ਭਗਵੰਤਾ। ਇੱਥੇ ਬਚਨ ਨਿਮਖ ਦਾ ਆਇਆ ਹੈ। ਨਿਮਖ ਮਾਤਰ ਵੀ ਪਰਮੇਸ਼ਰ ਜੀ ਦੀ ਯਾਦ, ਪਰਮੇਸ਼ਰ ਜੀ ਦਾ ਧਿਆਨ, ਪਰਮੇਸ਼ਰ ਜੀ ਦਾ ਨਾਮ ਵਿਸਰ ਜਾਵੇ ਨਾ, ਤੇ ਸਾਨੂੰ ਇੰਜ ਪ੍ਰਤੀਤ ਹੁੰਦਾ ਜਿਵੇਂ ਲੱਖਾਂ ਸਾਲ ਤੇ ਕਰੋੜਾਂ ਦਿਨ ਵਿਛੋੜੇ ਦੇ ਵਿੱਚ ਬਤੀਤ ਗਏ ਹੋਣ। ਨਿਮਖ ਮਾਤਰ ਸਮਾਂ ਵੀ

0: ਪਰਮੇਸ਼ਰ ਜੀ ਦੀ ਪ੍ਰਾਪਤੀ ਕਿਵੇਂ ਕੀਤੀ ਹੈ, ਅਸੀਂ ਪਰਮੇਸ਼ਰ ਜੀ ਦੀ ਪ੍ਰਾਪਤੀ ਕਿਵੇਂ ਕਰ ਲਈਏ, ਤੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਪ੍ਰਾਪਤੀ ਦਾ ਉਪਦੇਸ਼ ਦਿੰਦੇ ਨੇ। ਭਾਈ ਜਿਨ੍ਹਾਂ ਨੇ ਸਾਧ ਸੰਗਤ ਦੀ ਭੀਰ ਜਾਓ ਪਾਈ, ਭੀਰ ਦਾ ਭਾਵ ਹੈ ਇਕੱਠ, ਇੱਥੇ ਸਨਮਾਨ ਬੋਧਕ ਸ਼ਬਦ ਲੈਣਾ ਇਕੱਤਰਤਾ, ਜਿੱਥੇ ਸਾਧ ਸੰਗਤ ਦੀ ਇਕੱਤਰਤਾ ਹੁੰਦੀ ਹੈ, ਜਿੱਥੇ ਸਾਧ ਸੰਗਤ ਜੁੜਦੀ ਹੈ, ਜਿੱਥੇ ਸਾਧ ਸੰਗਤ ਮਿਲ ਕੇ ਜਪਦੀ ਤੇ ਸਰਵਣ ਕਰਦੀ ਏ ਸਤਨਾਮ ਸ੍ਰੀ ਵਾਹਿਗੁਰੂ। ਭਾਈ ਜਿਨ੍ਹਾਂ ਜਿਨ੍ਹਾਂ ਨੇ ਜਦੋਂ ਜਦੋਂ ਸਾਧ ਸੰਗਤ ਦੀ ਇਕੱਤਰਤਾ ਪਾਈ ਹੈ ਜੀਓ
1: ਨਾਨਕ ਹਰ ਸੰਗ ਮਿਰੀਆ,
0: ਤਾਂ ਪੰਜਵੇਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਅਰਥਾਤ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਤਾਓ ਤਦੋਂ ਜਦੋਂ ਸਾਧ ਸੰਗਤ ਪਾਈ ਤਦੋਂ ਹਰ ਸੰਗ ਮਿਰੀਆ, ਉਹ ਜਗਿਆਸੂ ਰੂਪ ਇਸਤਰੀਆਂ ਸਤ ਸੰਗਤ ਕਰਨ ਵਾਲੀਆਂ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਮਿਲੀਆਂ ਨੇ। ਉਹ ਸੰਗਤਾਂ, ਉਹ ਮਾਈ, ਉਹ ਭਾਈ, ਉਹ ਜਗਿਆਸੂ ਵਾਹਿਗੁਰੂ ਜੀ ਨੂੰ ਮਿਲੇ ਨੇ, ਜਿਹੜੇ ਸਤ ਸੰਗਤ ਦੇ ਨਾਲ ਮਿਲ ਕਰਕੇ ਜਪਦੇ ਨੇ ਸਤਨਾਮ ਸ੍ਰੀ ਵਾਹਿਗੁਰੂ। ਖੋਜਤ ਖੋਜਤ ਸੁਣੀ ਇਹ ਸੋਏ, ਸਾਧ ਸੰਗਤ ਬਿਨ ਤਰਿਓ ਨਾ ਕੋਈ। ਸਾਧ ਸੰਗਤ ਬਿਨਾ ਭਾਵ ਨਹੀਂ ਉਪਜੈ, ਭਾਵ ਬਿਨ ਭਗਤ ਨਹੀਂ ਹੋਏ ਤੇਰੀ। ਭਾਈ ਇਸ ਪ੍ਰਕਾਰ ਜਿਨ੍ਹਾਂ ਨੇ ਵੀ ਪ੍ਰਾਪਤ ਕੀਤਾ ਸਾਧ ਸੰਗਤ ਦੁਆਰਾ ਹੀ ਪ੍ਰਾਪਤ ਕੀਤਾ ਹੈ ਜੀਓ।
1: ਮਹੱਲਾ ਪੰਜਵਾਂ,
0: ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਰੰਗ ਰਾਗ ਦੇ ਅੰਦਰ ਉਪਦੇਸ਼ ਦੀ ਦਾਤ ਬਖਸ਼ਿਸ਼ ਕਰ ਰਹੇ ਹਨ।
1: ਅਬ ਕਿਆ ਸੋਚੋ ਸੋਚ ਬਿਸਾਰੀ,
0: ਮਹਾਰਾਜ ਜਿਹੜੇ ਜਗਿਆਸੂ ਵਾਹਿਗੁਰੂ ਜੀ ਨੂੰ ਪ੍ਰਾਪਤ ਕਰ ਲੈਂਦੇ ਨੇ ਉਹਨਾਂ ਦੀ ਮਾਨਸਿਕ ਦਸ਼ਾ ਕਿਹੋ ਜਿਹੀ ਹੁੰਦੀ ਹੈ? ਸਾਡੀ ਮਨੋ ਦਸ਼ਾ ਤੇ ਐਸੀ ਹੈ, ਹਰ ਵੇਲੇ ਸੋਚਦੇ ਰਹਿੰਦੇ ਆ, ਹਰ ਵੇਲੇ ਵਿਚਾਰਾਂ ਵਿੱਚ ਹੀ ਡੁੱਬੇ ਰਹਿੰਦੇ ਆ, ਇਹ ਕਰ ਲਈਏ ਉਹ ਕਰ ਲਈਏ, ਇਹ ਕਰਨਾ ਸੀ ਉਹ ਕਰਨਾ ਸੀ, ਇਹ ਨਹੀਂ ਕਰਨਾ ਸੀ ਉਹ ਨਹੀਂ ਕਰਨਾ ਸੀ। ਮਹਾਰਾਜ ਜਿਹੜੇ ਨਾਮ ਦੇ ਰਸੀਏ ਨੇ ਉਹਨਾਂ ਦੀ ਸੋਚ ਵਿਚਾਰ ਕੈਸੀ ਹੁੰਦੀ ਹੈ? ਸਤਿਗੁਰੂ ਜੀ ਬਚਨ ਕਰਦੇ ਨੇ ਜਿਹੜੇ ਨਾਮ ਦੇ ਰਸੀਏ ਨੇ, ਜਿਨ੍ਹਾਂ ਨੂੰ ਨਾਮ ਦਾ ਰਸ ਆ ਰਿਹਾ, ਜਿਹੜੇ ਵਾਹਿਗੁਰੂ ਜੀ ਦੀ ਆਗਿਆ ਭਾਣੇ ਵਿੱਚ ਰਹਿੰਦੇ ਨੇ, ਉਹ ਬਚਨ ਕਰਦੇ ਨੇ ਅਬ ਕਿਆ ਸੋਚਾਓ, ਹੁਣ ਸੋਚ ਕਾਹਦੀ ਕਰਨੀ ਹੈ? ਸੋਚ ਦਾ ਭਾਵ ਹੈ ਚਿੰਤਾ, ਹੁਣ ਚਿੰਤਾ ਕਾਹਦੀ ਕਰਨੀ ਹੈ? ਕਿਸੇ ਨੂੰ ਚਿੰਤਾ ਗਰੀਬੀ ਦੀ, ਕਿਸੇ ਨੂੰ ਚਿੰਤਾ ਬਿਮਾਰੀ ਦੀ, ਕਿਧਰੇ ਕਾਲ ਸਰੀਰ ਨੂੰ ਖਾ ਹੀ ਨਾ ਜਾਵੇ, ਕਿਸੇ ਨੂੰ ਚਿੰਤਾ ਮੌਤ ਦੀ, ਕਿਧਰੇ ਮੌਤ ਹੀ ਨਾ ਆ ਜਾਵੇ। ਪਰ ਜਿਹੜੇ ਵਾਹਿਗੁਰੂ ਜੀ ਦੇ ਪਿਆਰੇ ਨੇ ਹੁਕਮਾਂ ਨੂੰ ਮੰਨਦੇ ਨੇ, ਨਾਨਕ ਚਿੰਤਾ ਮਤ ਕਰੋ, ਚਿੰਤਾ ਤੇ ਸਹੀ ਹੈ ਜਲ ਮਹਿ ਜੰਤੋ ਪਾਇਨ ਤਿਨਾ ਪੀਰੋ ਜੀ ਦੇ, ਉਹ ਆਪ ਚਿੰਤਾ ਤੇ ਕਰਦੇ ਹੀ ਨਹੀਂ, ਉਹਨਾਂ ਦੀ ਫਿਰ ਚਿੰਤਾ ਕੌਣ ਕਰਦਾ ਜੀ? ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ, ਜਿਸ ਪਰਮੇਸ਼ਰ ਜੀ ਨੇ ਸਾਰੇ ਜਗਤ ਨੂੰ ਪੈਦਾ ਕੀਤਾ ਨਾ, ਫਿਰ ਉਹਨਾਂ ਦੀ ਪ੍ਰਤ ਪਾਲਣਾ ਤੇ ਕਾਰਜਾਂ ਦੀ ਚਿੰਤਾ ਪਰਮੇਸ਼ਰ ਨੂੰ ਹੋ ਜਾਂਦੀ ਏ। ਪਰਮੇਸ਼ਰ ਜੀ ਜਾਣਦੇ ਨੇ ਧਿਆਨ ਪਰਾਇਣ ਹੋ ਗਿਆ, ਇਸ ਨੇ ਆਤਮ ਸਮਰਪਣ ਸਾਡੇ ਅੱਗੇ ਕਰ ਦਿੱਤਾ ਮਨ ਬਾਣੀ ਸਰੀਰ ਕਰਕੇ, ਫਿਰ ਵਾਹਿਗੁਰੂ ਜੀ ਹੀ ਤੇ ਇਸ ਦੇ ਪਰਥਾਏ ਸੋਚਦੇ ਨੇ ਕਿਵੇਂ ਪ੍ਰਤ ਪਾਲਣਾ ਕਰਨੀ ਤੇ ਕਿਵੇਂ ਉਭਾਰਨਾ ਤੇ ਕਿਵੇਂ ਤਾਰਨਾ ਹੈ। ਭਗਤ ਕਬੀਰ ਸਾਹਿਬ ਜੀ ਨੇ ਬਚਨ ਕੀਤਾ ਨਾ, ਚਿੰਤਾਵਾਂ ਕਰਨ ਦੇ ਨਾਲ, ਸੋਚਾਂ ਸੋਚਣ ਦੇ ਨਾਲ ਬਣਦਾ ਵੀ ਕੁਛ ਨਹੀਂ। ਸਾਧ ਸੰਗਤ ਜੀ, ਅੱਜ ਤੱਕ ਦੀ ਕਿੰਨੀ ਜ਼ਿੰਦਗੀ ਸੋਚਾਂ ਸੋਚਦਿਆਂ ਹੀ ਲੰਘ ਗਈ, ਕਿੰਨੀ ਜ਼ਿੰਦਗੀ ਚਿੰਤਾਵਾਂ ਵਿੱਚ ਹੀ ਲੰਘ ਗਈ ਕਿ ਚਿੰਤਾ ਦੇ ਨਾਲ ਕਿਸੇ ਦੇ ਕਾਰਜ ਸਵਰੇ ਨੇ, ਚਿੰਤਾ ਕਰਕੇ ਬਲੱਡ ਪ੍ਰੈਸ਼ਰ ਤੇ ਹੋ ਸਕਦਾ ਕਿਸੇ ਦਾ ਘੱਟ ਗਿਆ ਹੋਵੇ, ਇਹ ਤੇ ਹੋ ਸਕਦਾ ਹੈ ਫੁਰਨੇ ਨੀਵੇਂ ਹੋ ਗਏ ਹੋਣ ਤੇ ਸਰੀਰ ਰੋਗੀ ਹੋ ਗਿਆ ਹੋਵੇ, ਪਰ ਚਿੰਤਾ ਦੇ ਨਾਲ ਕਦੇ ਕਿਸੇ ਦਾ ਸਵਰ ਦਾ ਕੁਛ ਨਹੀਂ ਹੈ। ਭਗਤ ਕਬੀਰ ਸਾਹਿਬ ਜੀ ਬਚਨ ਕਰਦੇ ਨੇ, ਕਬੀਰ ਜੋ ਮੈਂ ਚਿਤਵਾਉ ਨਾ ਕਰੈ, ਕਿਆ ਮੇਰਾ ਚਿਤਵੈ ਹੋਏ, ਆਪਣਾ ਚਿਤਵਿਆ ਹਰ ਕਰੇ ਜੋ ਮੇਰੇ ਚਿੱਤ ਨਾ ਹੋਏ। ਇਸੇ ਪ੍ਰਕਾਰ ਜੋ ਮਨ ਚਿੱਤ ਨਾ ਚੇਤੈ ਸਨ, ਸੋ ਗੱਲ ਹੀ ਰੱਬ ਕੀਆਂ। ਪਰਮੇਸ਼ਰ ਜੀ ਉਹ ਭਾਣੇ ਉਹ ਕੌਤਕ ਵਰਤਾਉਂਦੇ ਨੇ ਜੋ ਕਿਸੇ ਦੇ ਚਿੱਤ ਚੇਤੇ ਵੀ ਨਹੀਂ ਹੁੰਦੇ। ਸਤਿਗੁਰੂ ਜੀ ਬਚਨ ਕਰਦੇ ਨੇ ਉਹਨਾਂ ਦੀ ਮਨੋਦਸ਼ਾ ਐਸੀ ਹੁੰਦੀ ਏ, ਉਹ ਕਹਿੰਦੇ ਨੇ ਅਬ ਕਿਆ ਸੋਚਾਓ, ਹੁਣ ਕੀ ਸੋਚਣਾ ਕਰੀਏ, ਕਿਉਂ ਸੋਚਣਾ ਕਰੀਏ।
1: ਸੋਚ ਵਿਸਾਰੀ,
0: ਚਿੰਤਾ ਕਰਨ ਵਾਲੀ ਸਾਰੀ ਸੋਚ ਵਾਹਿਗੁਰੂ ਜੀ ਦੇ ਪਿਆਰਿਆਂ ਨੇ ਵਿਸਾਰੀ ਦਿੱਤੀ ਹੁੰਦੀ ਏ। ਦੁਸ਼ਮਣਾਂ ਦਾ ਘੇਰਾ ਪਿਆ ਹੋਵੇ, ਚਾਹੇ ਗੜੀ ਚਮਕੌਰ ਦੀ ਹੋਵੇ, ਚਾਹੇ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਭਾਰਤੀ ਫੌਜਾਂ ਨੇ ਘੇਰਾ ਕਿਉਂ ਨਾ ਪਾਇਆ ਹੋਵੇ, ਉਹਨਾਂ ਨੂੰ ਚਿੰਤਾ ਤੇ ਆਉਂਦੀ ਹੋਈ ਨਹੀਂ। ਇਸ ਪ੍ਰਕਾਰ ਮਰਨਾ ਕੀ ਚਿੰਤਾ ਨਹੀਂ, ਜੀਵਨ ਕੀ ਨਹੀਂ ਆਸ, ਤੂੰ ਸਰਬ ਜੀਆਂ ਪ੍ਰਤਿ ਪਲ ਹੀ ਲੇਖੈ ਸਾਸ ਗਿਰਾਸ। ਉਹ ਤੇ ਮੌਤ ਦੀ ਵੀ ਚਿੰਤਾ ਨਹੀਂ ਕਰਦੇ, ਲੱਖਾਂ ਦੀ ਗਿਣਤੀ ਵਿੱਚ ਘੇਰਾ ਹੋਵੇ ਤਾਂ ਵੀ ਹਾਸੇ ਠੱਠੇ ਹੀ ਕਰਦੇ ਨੇ, ਸਿੰਘ ਮੌਤ ਨੂੰ ਵੀ ਮਜ਼ਾਕ ਕਰਦੇ ਨੇ। ਇੱਕ ਮੁੱਠ ਛੋਲਿਆਂ ਦੀ ਖਾ ਕੇ ਤੇਰੇ ਲੰਗਰਾਂ ਚੋਂ, ਸਾਧ ਸੰਗਤ ਜੀ ਸ੍ਰੀ ਅਕਾਲ ਤਖਤ ਸਾਹਿਬ ਮੋਰਚੇ ਵਿੱਚ ਮੁੱਠ ਮੁੱਠ ਛੋਲਿਆਂ ਦੀ ਛਕਣ ਨੂੰ ਮਿਲਦੀ ਸੀ। ਘੂਰ ਘੂਰ ਮੌਤ ਨੂੰ ਡਰਾਵੇ ਤੇਰਾ ਖਾਲਸਾ, ਤੇਰੇ ਦਰਬਾਰ ਦਿਆਂ ਜੋੜਿਆਂ ਦੀ ਧੂੜ ਲੈ ਕੇ ਠੋਕਰਾਂ ਨਵਾਬੀਆਂ ਨੂੰ ਲਾਵੇ ਤੇਰਾ ਖਾਲਸਾ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਆਫਰ ਦਿੱਤੀ ਗਈ ਨਾ, ਤੁਹਾਡੀ ਪਾਰਟੀ ਦਾ ਨਾਮ ਦਸ਼ਮੇਸ਼ ਪਾਰਟੀ ਰੱਖ ਦਿੰਦੇ ਆ, ਤੁਹਾਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਦਿੰਦੇ ਆ, ਸੈਂਸਰ ਲਾ ਕੇ ਤੁਹਾਨੂੰ ਮੁੱਖ ਮੰਤਰੀ ਬਣਾਵਾਂਗੇ, ਬਸ ਡਰਾਮਾ ਜਿਹਾ ਕਰਨਾ, ਤੁਹਾਨੂੰ ਗ੍ਰਿਫਤਾਰ ਕਰਕੇ ਹੈਲੀਕਾਪਟਰ ਰਾਹੀਂ ਦਿੱਲੀ ਲੈ ਜਾਵਾਂਗੇ, ਜਾਂ $1 ਅਰਬ ਅਤੇ ਨਾਲ ਯੂਰਪ ਦੇ ਜਿਸ ਵੀ ਦੇਸ਼ ਦੀ ਤੁਸੀਂ ਆਖੋ ਨਾਗਰਿਕਤਾ ਸਮੇਤ ਪਰਿਵਾਰ ਦੇ ਦਿੰਦੇ ਆ, ਸਿਟੀਜ਼ਨਸ਼ਿਪ ਦਵਾ ਦਿੰਦੇ ਆ, ਬਸ ਆਹ ਮੰਗਾਂ ਛੱਡ ਦਿਓ। ਪਰ ਸਾਧ ਸੰਗਤ ਜੀ, ਨਾ ਦੌਲਤ ਦਾ ਲਾਲਚ ਨਾ ਮੌਤ ਦੀ ਪਰਵਾਹ, ਨਵਾਬੀਆਂ ਨੂੰ ਠੋਕਰਾਂ ਹੀ ਮਾਰਦੇ ਨੇ। ਮੁੱਖ ਮੰਤਰੀ ਦੀ ਕੁਰਸੀ ਜੇ ਧਰਮ ਤੋਂ ਡੁੱਲਾ ਕੇ ਦਿੱਤੀ ਜਾਵੇ ਕਿ ਧਰਮ ਛੱਡ ਦਿਓ ਅਤੇ ਕੁਰਸੀ ਲੈ ਲਿਓ, ਫਿਰ ਕੁਰਸੀਆਂ ਨੂੰ ਵੀ ਠੋਕਰਾਂ ਹੀ ਮਾਰਦੇ ਨੇ। ਠੋਕਰਾਂ ਨਵਾਬੀਆਂ ਨੂੰ ਲਾਵੇ ਤੇਰਾ ਖਾਲਸਾ, ਪੰਜ ਘੁੱਟ ਪੀ ਕੇ ਤੇਰੇ ਬਾਟਿਓ ਪ੍ਰੇਮ ਵਾਲੇ, ਮਸਤੇ ਹੋਏ ਹਾਥੀਆਂ ਨੂੰ ਢਾਵੇ ਤੇਰਾ ਖਾਲਸਾ, ਲੋੜ ਕਦੇ ਪਵੇ ਜੇ ਨਿਸ਼ਾਨਾ ਅਜਮਾਵਣੇ ਦੀ ਗੋਲੀ ਮੂਹਰੇ ਛਾਤੀਆਂ ਨੂੰ ਡਾਵੇ ਤੇਰਾ ਖਾਲਸਾ। ਕਦੇ ਸਾਧ ਸੰਗਤ ਜੀ, ਕਲਗੀਧਰ ਸਾਹਿਬ ਜੀ ਨੇ ਬੰਦੂਕ ਦੀ ਪਰਖ ਕੀਤੀ ਨਾ, ਪਿਤਾ ਪੁੱਤਰ ਭਾਈ ਵੀਰ ਸਿੰਘ ਜੀ ਤੇ ਭਾਈ ਧੀਰ ਸਿੰਘ ਜੀ ਬੰਦੂਕ ਦੀ ਗੋਲੀ ਦੇ ਅੱਗੇ ਛਾਤੀਆਂ ਡਾਹ ਦਿੰਦੇ ਨੇ। ਜੇ ਤੀਜਾ ਘੱਲੂਘਾਰਾ ਹੋਇਆ June 1984 ਦਾ, ਗੁਰੂ ਕੇ ਲਾਲਾ ਨੇ ਗੋਲੀਆਂ ਅੱਗੇ ਹੀ ਨਹੀਂ, ਤੋਪਖਾਨਿਆਂ ਦੇ ਅੱਗੇ ਤੇ ਟੈਂਕਾਂ ਦੇ ਅੱਗੇ ਵੀ ਛਾਤੀਆਂ ਡਾਹ ਦਿੱਤੀਆਂ, ਪਰ ਜਿਉਂਦੇ ਜੀ ਉਹਨਾਂ ਨੂੰ ਪਰਕਰਮਾਂ 'ਚ ਨਹੀਂ ਵੜਨ ਦਿੱਤਾ। ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਅਬ ਕਿਆ ਸੋਚਾਓ ਸੋਚ ਵਿਸਾਰੀ, ਭਾਈ ਉਹਨਾਂ ਨੇ ਚਿੰਤਾਵਾਂ ਵਿਸਾਰੀ ਦਿੱਤੀਆਂ ਨੇ। ਜਦੋਂ ਸੀਸ ਸਤਿਗੁਰੂ ਜੀ ਨੂੰ ਭੇਟ ਕਰ ਦਿੱਤਾ, ਫਿਰ ਮਰਨ ਦੀ ਚਿੰਤਾ ਕਾਹਦੀ ਕਰਨੀ ਹੈ, ਜੀਵਨ ਕਾਲ ਦੇ ਪਦਾਰਥਾਂ ਦੀ ਚਿੰਤਾ ਕਾਹਦੀ ਕਰਨੀ ਹੈ, ਆਉਣ ਵਾਲੇ ਦੁੱਖਾਂ ਤੋਂ ਡਰਨਾ ਕਾਹਦਾ ਹੈ, ਤੇ ਸੁੱਖਾਂ ਦੀ ਚਿਤਵਨੀ ਕਾਹਦੀ ਕਰਨੀ ਹੈ। ਉਹ ਕਹਿੰਦੇ ਨੇ ਹੁਣ ਕਿਸ ਪ੍ਰਕਾਰ ਦੀ ਸੋਚ ਕਰਨੀ, ਕਿਉਂ ਸੋਚ ਕਰਨੀ ਹੈ, ਸਾਰੀਆਂ ਸੋਚਾਂ ਤੇ ਚਿੰਤਾਵਾਂ ਉਹਨਾਂ ਨੇ ਵਿਸਾਰੀ ਦਿੱਤੀਆਂ ਹਨ।
1: ਕਰਣਾ ਸਾ ਸੋਈ ਕਰ ਰਹਿਆ,
0: ਭਾਈ ਉਹਨਾਂ ਦੀ ਮਨੋਦਸ਼ਾ ਐਸੀ ਹੁੰਦੀ ਹੈ, ਉਹ ਕਹਿੰਦੇ ਹਨ ਅਕਾਲ ਪੁਰਖ ਵਾਹਿਗੁਰੂ ਜੀ ਜੋ ਕਰਨ ਹਾਰ ਨੇ, ਜਿਸ ਵਾਹਿਗੁਰੂ ਜੀ ਨੇ ਸਾਰੇ ਕਾਰਜ ਕਰਨੇ ਨੇ, ਵਾਹਿਗੁਰੂ ਜੀ ਨੂੰ ਜੋ ਭਾਉਂਦਾ ਹੈ ਵਾਹਿਗੁਰੂ ਜੀ ਉਹੀਓ ਕਾਰਜ ਕਰ ਰਹੇ ਹਨ।
1: ਇਹ ਨਾਉ ਬਲਿਹਾਰੀ,
0: ਵਾਹਿਗੁਰੂ ਜੀ ਦੇ ਸਨਮੁਖ ਕਹਿੰਦੇ ਨੇ ਪਰਮ ਪਿਤਾ ਪਰਮੇਸ਼ਰ ਜੀ, ਕਿਰਪਾਲਤਾ ਕਰਕੇ ਸਾਨੂੰ ਆਪਣਾ ਅੰਮ੍ਰਿਤ ਨਾਮ ਬਖਸ਼ਿਸ਼ ਕਰਨਾ ਕਰੋ। ਮਹਾਰਾਜ ਆਪ ਜੀਆਂ ਤੋਂ, ਆਪ ਜੀ ਦੇ ਨਾਮ ਤੋਂ ਕੁਰਬਾਨ ਬਲਿਹਾਰ ਜਾਂਦੇ ਹਾਂ ਜੀਓ। ਵਿਸ਼ਰਾਮ ਦੇ ਕਰਕੇ ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਹਨ, ਫਿਰ ਬੇਨਤੀ ਕੀਤੀ ਹੈ ਸੱਚੇ ਪਾਤਸ਼ਾਹ ਜੀ, ਜਗਤ ਦੇ ਅੰਦਰ ਉੱਤਰ ਦੱਖਣ ਪੂਰਬ ਤੇ ਪੱਛਮ ਚਾਰੇ ਹੀ ਦਿਸ਼ਾਵਾਂ ਦੇ ਵਿੱਚ ਵਿਸ਼ਿਆ ਰੂਪੀ ਜ਼ਹਿਰ ਫੈਲ ਰਹੀ ਹੈ। ਗਲੀਆਂ ਵਿੱਚ, ਬਾਜ਼ਾਰਾਂ ਵਿੱਚ, ਘਰਾਂ ਵਿੱਚ, ਪਿੰਡਾਂ ਵਿੱਚ, ਸ਼ਹਿਰਾਂ ਵਿੱਚ, ਨਗਰਾਂ ਵਿੱਚ, ਜਿੱਥੇ ਵੀ ਚਲੇ ਜਾਈਏ ਨਾ, ਵਿਸ਼ੇ ਵਿਕਾਰਾਂ ਦੀ ਜ਼ਹਿਰ ਸਭ ਜਗ੍ਹਾ ਤੇ ਪਸਰੀ ਹੋਈ ਹੈ। ਕਿਸੇ ਨੂੰ ਕਾਮ ਦੇ ਫੁਰਨੇ, ਕਿਸੇ ਨੂੰ ਕ੍ਰੋਧ ਦੇ, ਲੋਭ ਮੋਹ ਹੰਕਾਰ ਦੇ, ਸਾਰੀ ਜ਼ਹਿਰੀ ਹੈ ਨਾ, ਚਾਰੇ ਦਿਸ਼ਾਵਾਂ ਵਿੱਚ ਜ਼ਹਿਰ ਹੀ ਜ਼ਹਿਰ ਪਸਰੀ ਹੋਈ ਏ, ਇਸ ਜ਼ਹਿਰ ਤੋਂ ਕਿਵੇਂ ਬਚੀਏ।
1: ਗੁਰਮੰਤਰ ਮੂਖ ਗਰੜਾਰੀ,
0: ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਭਾਈ ਸੱਪਾਂ ਦੇ ਕੁੰਡ ਵਿੱਚ ਵੀ ਚਲੇ ਜਾਈਏ ਨਾ, ਤੇ ਗਾਰੜੂ ਮੰਤਰ ਮੁੱਖ ਚੋਂ ਪੜ੍ਹਦੇ ਰਹੀਏ, ਕੋਈ ਸੱਪ ਡੰਗ ਨਹੀਂ ਮਾਰਦਾ। ਇਹ ਵਿਸ਼ੇ ਵਿਕਾਰਾਂ ਰੂਪੀ, ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਜਿਹੜੇ ਸੱਪ ਨੇ, ਇਹ ਵਿਸ਼ਿਆਂ ਦੀ ਜ਼ਹਿਰ ਫੈਲਾ ਰਹੇ ਨੇ ਇਸ ਜਗਤ ਸੰਸਾਰ ਵਿੱਚ, ਚਾਰੇ ਕੁੰਟਾਂ ਵਿੱਚ, ਜਿੱਥੇ ਵੀ ਵਿਚਰਦੇ ਹੋ ਨਾ। ਸਤਿਗੁਰੂ ਜੀ ਨੇ ਬਚਨ ਕੀਤਾ, ਗੁਰਮੰਤਰ ਮੁੱਖ ਦੇ ਵਿੱਚੋਂ ਗੁਰਮੰਤਰ ਜਪਦੇ ਰਹੋ। ਵਾਹਿਗੁਰੂ ਗੁਰਮੰਤਰ ਹੈ, ਇਹ ਜਿਹੜਾ ਵਾਹਿਗੁਰੂ ਗੁਰਮੰਤਰ ਹੈ ਨਾ, ਮੁੱਖ ਦੇ ਵਿੱਚੋਂ ਸਦਾ ਜਪਦੇ ਹੀ ਰਹੋ। ਇਹ ਗਾਰੜੂ ਮੰਤਰ ਜਿਵੇਂ ਸੱਪਾਂ ਦੀ ਜ਼ਹਿਰ ਨਹੀਂ ਚੜ੍ਹਨ ਦਿੰਦਾ, ਵਾਹਿਗੁਰੂ ਗੁਰਮੰਤਰ ਐਸਾ ਮੰਤਰ ਹੈ ਜਿਹੜਾ ਕਾਮ ਕ੍ਰੋਧ ਲੋਭ ਮੋਹੰਕਾਰ ਰੂਪੀ ਸੱਪਾਂ ਦੀ, ਵਿਸ਼ਿਆਂ ਦੀ ਜ਼ਹਿਰ ਨਹੀਂ ਚੜ੍ਹਨ ਦਿੰਦਾ। ਅਰਥਾਤ ਚਲਤ ਬੈਸਤ ਸੋਵਤ ਜਾਗਤ ਗੁਰਮੰਤਰ ਹਿਰਦੈ ਚਤਾਰ। ਹਿਰਦੇ ਵਿੱਚ ਵੀ ਨਾਮ ਦੀ ਚਿਤਵੀਨ ਰੱਖੋ, ਮਨ ਮਹਿ ਚਿਤਵਾ ਚਿਤਵਨੀ, ਤੇ ਰਸਨਾ ਦੇ ਵਿੱਚੋਂ ਵੀ ਨਾਮ ਜਪਦੇ ਰਹੋ। ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕਟੀਐ। ਐਸਾ ਜਿਹੜਾ ਗੁਰਮੰਤਰ ਵਾਹਿਗੁਰੂ ਹੈ, ਭਾਈ ਗਾਰੜੂ ਮੰਤਰ ਦੀ ਨਿਆਈ ਮੁੱਖ ਚੋਂ ਜਪਦੇ ਰਹੋ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਬੇਅਸਰ ਹੋ ਜਾਣਗੇ, ਤੁਹਾਨੂੰ ਵਿਸ਼ੇ ਵਿਕਾਰਾਂ ਦੀ ਜ਼ਹਿਰ ਨਹੀਂ ਚੜਾ ਸਕਣਗੇ।
1: ਹੱਥ ਦੇ ਰੱਖਿਓ ਕਰ ਆਪਣਾ,
0: ਤੇ ਜਿਹੜੇ ਵਾਹਿਗੁਰੂ ਗੁਰਮੰਤਰ ਨੂੰ ਜਪਦੇ ਨੇ, ਨਾਮ ਵਿੱਚ ਲਿਬ ਨੂੰ ਲਗਾਉਂਦੇ ਨੇ, ਪਰਮ ਪਿਤਾ ਪਰਮੇਸ਼ਰ ਜੀ ਤਿੰਨਾਂ ਦੇ ਸੀਸ ਦੇ ਉੱਪਰ ਅਥਵਾ ਅੰਤਸ਼ਕਰਨ ਰੂਪੀ ਸੀਸ ਦੇ ਉੱਪਰ ਆਪਣਾ ਕਿਰਪਾ ਰੂਪੀ ਹੱਥ ਰੱਖ ਕਰਕੇ ਇਹਨਾਂ ਵਿਸ਼ਿਆਂ ਦੀ ਜ਼ਹਿਰ ਤੋਂ ਬਚਾ ਲੈਂਦੇ ਹਨ।
1: ਜਲ ਕਮਲਾ ਅਲਕਾਰੀ
0: ਮਹਾਰਾਜ ਕਿਵੇਂ ਰੱਖ ਲੈਂਦੇ ਨੇ, ਕੋਈ ਉਦਾਹਰਣ ਦੇ ਕੇ ਦੱਸੋ। ਹਜ਼ੂਰ ਫਰਮਾਉਂਦੇ ਨੇ ਜਿਉ ਜਿਸ ਪ੍ਰਕਾਰ ਜਲ ਪਾਣੀ ਦੇ ਵਿੱਚੋਂ ਕਮਲਾ ਕਮਲ ਦੇ ਫੁੱਲ ਅਲਪਾਰੀ ਅਲਿਪਤੀ ਰਹਿੰਦੇ ਨੇ, ਕਮਲ ਦੇ ਫੁੱਲ ਜੜ੍ਹਾਂ ਚਿੱਕੜ ਵਿੱਚ ਨੇ, ਡੰਡੀ ਪਾਣੀ ਦੇ ਵਿੱਚ ਹੈ ਪਰ ਆਪ ਪਾਣੀ ਦੇ ਵਿੱਚ ਅਤੇ ਚਿੱਕੜ ਦੇ ਵਿੱਚ ਭਿੱਜਦੇ ਹੀ ਨਹੀਂ, ਚਿੱਕੜ ਤੋਂ ਅਤੇ ਪਾਣੀ ਤੋਂ ਅਸੰਗ ਹੀ ਰਹਿੰਦੇ ਨੇ। ਕੋਈ ਉੱਪਰ ਪਾਣੀ ਪਾ ਕੇ ਵੀ ਭਿਉਣ ਦਾ ਯਤਨ ਕਰੇ ਨਾ, ਕਮਲ ਦੇ ਫੁੱਲ ਪਾਣੀ ਨੂੰ ਅੰਗੀਕਾਰ ਹੀ ਨਹੀਂ ਕਰਦੇ, ਗ੍ਰਹਿਣ ਹੀ ਨਹੀਂ ਕਰਦੇ, ਭਿੱਜਦੇ ਹੀ ਨਹੀਂ। ਜਿਵੇਂ ਕਮਲ ਦੇ ਫੁੱਲ ਪਾਣੀ ਵਿੱਚ ਰਹਿੰਦੇ ਆ ਨਿਰਲੇਪ ਨੇ, ਇਵੇਂ ਵਾਹਿਗੁਰੂ ਜੀ ਦੀ ਬੰਦਗੀ ਕਰਨ ਵਾਲੇ ਸੰਸਾਰ ਰੂਪੀ ਤਲਾਓ ਵਿੱਚ ਰਹਿੰਦਿਆਂ ਹੋਇਆਂ ਵਿਸ਼ੇ ਵਿਕਾਰਾਂ ਰੂਪੀ ਚਿੱਕੜ ਤੋਂ ਨਿਰਲੇਪ ਰਹਿੰਦੇ ਹਨ ਜੀਓ।
1: ਨਾਹੀਂ ਕਿਛ ਮੈਂ ਕਿਆ ਹੋ ਸਾ।
0: ਸੋ ਮਹਾਰਾਜ ਇਸ ਕਮਲ ਵਰਗੀ ਅਲਿਪਤਾ ਨੂੰ ਪ੍ਰਾਪਤ ਕਰਨ ਵਾਸਤੇ ਯਤਨ ਕੀ ਕਰੀਏ? ਸਤਿਗੁਰੂ ਜੀ ਬਚਨ ਕਰਦੇ ਨੇ, ਭਾਈ ਬੇਨਤੀਆਂ ਕਰਦੇ ਰਹੋ ਵਾਹਿਗੁਰੂ ਜੀ ਦੇ ਸਨਮੁਖ। ਵਾਹਿਗੁਰੂ ਜੀ ਪਰਮ ਪਿਤਾ ਪਰਮੇਸ਼ਰ ਜੀ, ਹੋ ਨਾਹੀਂ ਮੇਰੇ ਵਿੱਚ ਕੁਛ ਬਲ ਨਹੀਂ ਹੈ, ਹੋ ਨਾ ਹੀ ਕਿਸ਼ ਮੇਰੀ ਕੋਈ ਹਸਤੀ ਨਹੀਂ, ਮੇਰਾ ਕੋਈ ਬਲ ਨਹੀਂ, ਮੇਰੀ ਕੋਈ ਤਾਕਤ ਨਹੀਂ, ਮੇਰੀ ਕੋਈ ਸਿਆਣਪ ਨਹੀਂ। ਹੇ ਗਰੀਬ ਨਿਵਾਜ ਜੀ ਮੈਂ ਕਿਹਾ ਹੋ ਸਾ, ਮੇਰਾ ਕੀਤਾ ਕੀ ਹੁੰਦਾ ਏ? ਜੇ ਮੈਂ ਯਤਨ ਕਰ ਲਵਾਂ ਕਾਲ ਤੋਂ ਬਚਾਂ ਤੇ ਕੀ ਬਚ ਸਕਦਾ? ਨਹੀਂ ਬਚ ਸਕਦਾ। ਜੇ ਮੈਂ ਯਤਨ ਕਰਾਂ ਵਿਕਾਰਾਂ ਤੋਂ ਬਚ ਜਾਵਾਂ ਤੇ ਬਚ ਸਕਦਾ? ਨਹੀਂ ਬਚ ਸਕਦਾ। ਮੇਰਾ ਕੀਤਾ ਹੋਇਆ ਕੁਛ ਨਹੀਂ ਹੁੰਦਾ ਹੈ ਵਾਹਿਗੁਰੂ ਜੀ।
1: ਹੇ
0: ਮਹਾਰਾਜ ਸੱਚੇ ਪਾਤਸ਼ਾਹ ਜੀ, ਇਹ ਸਰਬ ਕਲਾ ਸਮਰੱਥ ਜੀ ਸਾਰੀਆਂ ਕਲਾ ਦੇ ਧਾਰਨ ਵਾਲੇ ਆਪ ਹੋ, ਜਿਸ ਨੂੰ ਚਾਹੁੰਦੇ ਹੋ ਕਲਾ ਸ਼ਕਤੀ ਦੇ ਨਾਲ ਵਿਕਾਰਾਂ ਤੋਂ ਬਚਾ ਲੈਂਦੇ ਹੋ, ਜਿਸ ਨੂੰ ਚਾਹੁੰਦੇ ਹੋ ਕਲਾ ਸ਼ਕਤੀ ਦੇ ਨਾਲ ਕਾਲ ਦੀ ਫਾਹੀ ਚੋਂ ਕੱਢ ਲੈਂਦੇ ਹੋ, ਕਿਰਪਾ ਕਰਕੇ ਮੈਨੂੰ ਵੀ ਕੱਢ ਲਵੋ।
1: ਨਾਨਕ ਭਾਗ ਪਰਿਓ ਹਰ ਪਾਸ਼ਾ।
0: ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਬੇਨਤੀਆਂ ਕਰਨੇ ਦੀ ਜਾਚ ਸਿਖਾਉਂਦੇ ਨੇ, ਸਿੱਖੋ ਇਵੇਂ ਬੇਨਤੀਆਂ ਕਰੋ। ਭਾਗ ਗੱਗੇ ਨੂੰ ਸਿਹਾਰੀ ਹੈ, ਅਰਥ ਹੈ ਭਾਗ ਕੇ ਭੱਜ ਕੇ। ਮਹਾਰਾਜ ਸੱਚੇ ਪਾਤਸ਼ਾਹ ਜੀ ਇਹਨਾਂ ਵਿਸ਼ੇ ਵਿਕਾਰਾਂ ਰੂਪੀ ਸੱਪਾਂ ਤੋਂ ਬਚਣ ਵਾਸਤੇ ਨਾ ਮੈਂ ਭੱਜ ਕੇ ਦੌੜ ਕੇ ਪਰਿਓ ਹਰ ਪਾਸ਼ਾ ਹਰੀ ਪਰਮੇਸ਼ਰ ਜੀ ਆਪ ਜੀ ਦੇ ਪਿੱਛੇ ਪੈ ਗਿਆ ਹਾਂ, ਦੌੜ ਕੇ ਵਿਕਾਰਾਂ ਤੋਂ ਆਪ ਜੀ ਦੇ ਚਰਨਾਂ ਦੀ ਸ਼ਰਨ ਵਿੱਚ ਪੈ ਗਿਆ
1: ਹਾਂ। ਸਦਕਾਰੀ
0: ਮਹਾਰਾਜ ਜਿਹੜੇ ਆਪ ਜੀ ਦੇ ਸੰਤ ਜਨ ਸਦਾ ਸਦਾ ਨਾਮ ਦੀ ਕਾਰੀ ਕਿਰਤ ਕਰਨ ਵਾਲੇ ਨੇ ਨਾ, ਉਹਨਾਂ ਦੇ ਸਦਕੇ ਹੀ ਸਾਨੂੰ ਰੱਖ ਲਵੋ। ਸਾਧ ਸੰਗਤ ਜੀ ਕਿਸੇ ਸ਼ਾਹੂਕਾਰ ਦੇ ਕੋਲੋਂ ਕਰਜ਼ਾ ਲੈਣਾ ਹੋਵੇ ਨਾ, ਸ਼ਾਹੂਕਾਰ ਕਹਿੰਦਾ ਮੈਂ ਤੈਨੂੰ ਜਾਣਦਾ ਨਹੀਂ, ਮੈਨੂੰ ਨਹੀਂ ਪਤਾ ਤੇਰਾ ਵਿਵਹਾਰ ਕਿਹੋ ਜਿਹਾ ਹੈ, ਤੂੰ ਵਿੱਚ ਕੋਈ ਗਵਾਹ ਪਾ ਦੇ ਜਿਹੜਾ ਤੇਰੀ ਗਵਾਹੀ ਦੇ ਦੇਵੇ ਤੇ ਮੈਂ ਤੈਨੂੰ ਕਰਜ਼ਾ ਤੈਨੂੰ ਧਨ ਦੇ ਦਿੰਦਾ। ਸ਼ਾਹੂਕਾਰ ਦੇ ਕੋਲ ਗਵਾਹੀ ਪਾ ਦਿੱਤੀ ਜਾਂਦੀ ਹੈ। ਜਦੋਂ ਉਹ ਚੰਗਾ ਬੰਦਾ, ਇਮਾਨਦਾਰ ਬੰਦਾ, ਭਲਾ ਬੰਦਾ, ਚੰਗੇ ਵਿਵਹਾਰ ਵਾਲਾ ਬੰਦਾ, ਧਨ ਵਾਲਾ ਧਨੀ ਬੰਦਾ ਗਵਾਹੀ ਪਾ ਦਿੰਦਾ ਨਾ, ਸ਼ਾਹੂਕਾਰ ਜੀ ਇਸ ਨੂੰ ਕਰਜ਼ਾ ਦੇ ਦਿਓ, ਜੇ ਇਹ ਕਰਜ਼ਾ ਨਹੀਂ ਮੋੜੇਗਾ ਤੇ ਫਿਰ ਮੈਂ ਮੋੜਾਂਗਾ। ਜਦੋਂ ਗਵਾਹੀ ਪਾ ਦਿੱਤੀ ਜਾਂਦੀ ਤੇ ਸ਼ਾਹੂਕਾਰ ਕਰਜ਼ਾ ਦੇ ਦਿੰਦਾ। ਅੱਜ ਵੀ ਬੈਂਕਾਂ ਚੋਂ ਕਰਜ਼ੇ ਲਏ ਜਾਂਦੇ ਨੇ ਨਾ, ਤੇ ਬੈਂਕ ਵਾਲੇ ਕਹਿੰਦੇ ਤੇਰੀ ਗਾਰੰਟੀ ਕੀ ਹੈ, ਗਰੰਟਰ ਕੌਣ ਹੈ ਤੇਰਾ, ਕੋਈ ਚੰਗਾ ਸੋਲਿਡ ਗਰੰਟਰ ਸਾਨੂੰ ਦੇ ਦੇ, ਤੈਨੂੰ ਕਰਜ਼ਾ ਦੇ ਦੇਵਾਂਗੇ। ਫਿਰ ਚੰਗਾ ਗਰੰਟਰ ਕੋਈ ਬੈਂਕ ਨੂੰ ਦੇ ਦਿੱਤਾ ਜਾਵੇ ਨਾ, ਕਿ ਜੇਕਰ ਮੇਰਾ ਤੇ ਵਿਵਹਾਰ ਬੈਂਕ ਦੇ ਨਾਲ ਨਹੀਂ ਬਣਿਆ ਪਰ ਇਹ ਜਿਹੜਾ ਗਰੰਟਰ ਲੈ ਕਰਕੇ ਆਇਆ ਗਰੰਟੀ ਦੇਣ ਵਾਲਾ, ਇਹਦਾ ਬੈਂਕ ਵਿੱਚ ਚੰਗਾ ਵਿਵਹਾਰ ਹੈ, ਇਹਦੀ ਗਰੰਟੀ ਤੇ ਮੈਨੂੰ ਕਰਜ਼ਾ ਦੇ ਦਿਓ। ਸਾਧ ਸੰਗਤ ਜੀ ਇਸੇ ਪ੍ਰਕਾਰ ਪਰਮੇਸ਼ਰ ਜੀ ਨੇ ਸ਼ਾਹੂਕਾਰ, ਪਰਮੇਸ਼ਰ ਜੀ ਨੇ ਧਨਾੜ, ਪਰਮੇਸ਼ਰ ਜੀ ਨੇ ਸ਼ਾਹਾਂ ਸਿਰ ਸ਼ਾਹ ਪਾਤਸ਼ਾਹਾਂ ਸਿਰ ਪਾਤਸ਼ਾਹ, ਅਸੀਂ ਹਾਂ ਵਿਕਾਰੀ, ਸਾਡਾ ਪਰਮੇਸ਼ਰ ਜੀ ਦੇ ਨਾਲ ਵਿਹਾਰ ਹੀ ਨਹੀਂ ਬਣਿਆ। ਫਿਰ ਪਰਮੇਸ਼ਰ ਜੀ ਪੁੱਛਦੇ ਨੇ ਤੈਨੂੰ ਬਖਸ਼ੀਏ ਕਿਵੇਂ, ਸਾਡੇ ਨਾਲ ਨਾ ਤੇਰਾ ਪਿਆਰ ਨਾ ਤੇਰਾ ਵਿਵਹਾਰ, ਤੈਨੂੰ ਕਿਵੇਂ ਬਖਸ਼ੀਏ? ਫਿਰ ਤਰਲਾ ਹੈ ਵਾਹਿਗੁਰੂ ਜੀ ਦੇ ਅੱਗੇ, ਰਾਖ ਸੰਤ ਸਦਕਾਰੀ, ਜਿਹੜੇ ਆਪ ਜੀ ਦੇ ਸੰਤ ਜਨ ਨੇ ਨਾ ਮਹਾਰਾਜ, ਇਹਨਾਂ ਸੰਤਾਂ ਦੀ ਗਵਾਹੀ ਕਰਕੇ ਛੱਡ ਦਿਓ। ਇਹ ਸੰਤਾਂ ਦੀ ਗਵਾਹੀ ਹੈ, ਇਹ ਸੰਤ ਜਨਾਂ ਦੀ ਸੰਗਤ ਕਰਦੇ ਆ, ਇਹਨਾਂ ਦੀ ਗਵਾਹੀ ਕਰਕੇ ਛੱਡ ਦਿਓ। ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ, ਸਤਗੁਰ ਢਾਕ ਲਿਆ ਮੋਹੇ ਪਾਪੀ ਪੜਦਾ। ਮਹਾਰਾਜ ਹਾਂ ਤੇ ਅਸੀਂ ਨਿਰਗੁਣ ਰਾਖ ਸੰਤ ਸਦਕਾਰੀ, ਸਾਡੇ ਤੇ ਐਸੇ ਕਰਮ ਨਹੀਂ, ਇੰਨੀ ਬੰਦਗੀ ਇੰਨੀ ਭਗਤੀ ਨਹੀਂ ਕਿ ਸਾਡੇ ਕਰਮਾਂ ਕਰਕੇ ਸਾਨੂੰ ਰੱਖ ਲਵੋ। ਮਹਾਰਾਜ ਇਹਨਾਂ ਸੰਤ ਜਨਾਂ ਦੇ ਸਦਕੇ ਹੀ ਕਿਰਪਾ ਕਰਕੇ ਸਾਨੂੰ ਰੱਖ ਲਵੋ, ਸਾਨੂੰ ਸੰਸਾਰ ਸਾਗਰ ਤੋਂ ਤਾਰ ਦੇਵੋ। ਜਿਵੇਂ ਚੰਗਾ ਗਰੰਟਰ ਹੋਵੇ ਤੇ ਕਰਜ਼ਾ ਮਿਲ ਜਾਂਦਾ, ਸੰਤ ਜਨ ਗਰੰਟਰ ਹੋਣ ਤੇ ਵਾਹਿਗੁਰੂ ਜੀ ਤੋਂ ਸਤਿਗੁਰੂ ਜੀ ਤੋਂ ਮੁਕਤੀ ਮਿਲ ਜਾਂਦੀ ਏ। ਮਹਾਰਾਜ ਇਹ ਸੰਤ ਜਨ ਹੀ ਸਾਡੇ ਗਰੰਟਰ ਨੇ, ਇਹਨਾਂ ਦੀ ਹੀ ਸੰਗਤ ਕਰਦੇ ਹਾਂ, ਇਹਨਾਂ ਸੰਤ ਜਨਾਂ ਦੇ ਸਦਕੇ ਸਾਨੂੰ ਵਿਕਾਰਾਂ ਤੋਂ, ਇਹਨਾਂ ਵਿਸ਼ਿਆਂ ਦੀ ਜ਼ਹਿਰ ਤੋਂ ਤੇ ਕਾਲ ਦੇ ਜਾਲ ਤੋਂ ਕਿਰਪਾ ਕਰਕੇ ਰੱਖ ਲੈਣਾ ਕਰੋ ਜੀ। ਇਸ ਪ੍ਰਕਾਰ ਸਾਧ ਸੰਗਤ ਜੀ, ਗੁਰਦੇਵ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ 84 ਲੱਖ ਜੂਨੀਆਂ ਦੇ ਜਾਲ ਨੂੰ ਤੋੜਨ ਦਾ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਹੱਲ ਦੱਸਦੇ ਨੇ। ਇਵੇਂ ਵਾਹਿਗੁਰੂ ਜੀ ਦੇ ਸਨਮੁੱਖ ਬੇਨਤੀਆਂ ਕਰਦੇ ਰਹੋ, ਵਾਹਿਗੁਰੂ ਜੀ ਕਿਰਪਾਲਤਾ ਕਰਕੇ ਆਪਣੇ ਸਰੂਪ ਰੂਪ ਦੇ ਨਾਲ ਮਿਲ ਲੈਂਦੇ ਨੇ ਵਿਕਾਰਾਂ ਦੇ, ਮਾਇਆ ਦੇ ਤਿੰਨਾਂ ਗੁਣਾਂ ਦੇ, ਤੇ 84 ਲੱਖ ਦੇ ਬੰਦੀ ਖਾਨੇ ਦੇ ਵਿੱਚੋਂ ਕਿਰਪਾ ਕਰਕੇ ਕੱਢ ਲੈਂਦੇ ਹਨ ਜੀ। ਇਹ ਪਾਵਨ ਉਪਦੇਸ਼ ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਕਿਰਪਾਲਤਾ ਕਰਕੇ ਅੰਮ੍ਰਿਤਮਈ ਗੁਰਬਾਣੀ ਦੇ ਨਾਲ ਬਖਸ਼ਿਆ ਹੈ। ਸਤਿਗੁਰਾਂ ਦੀ ਅੰਮ੍ਰਿਤਮਈ ਪਾਵਨ ਗੁਰਬਾਣੀ ਦੀ ਵਿਚਾਰ ਕਰਦੇ ਹਾਂ। ਜੂਨ 1984 ਦੇ ਤੀਜੇ ਘੱਲੂਘਾਰੇ ਦੇ ਅੱਜ ਦੇ ਦਿਨ ਦੇ ਇਤਿਹਾਸ ਦੇ ਵਿੱਚੋਂ ਚੰਦ ਕੁ ਅੰਸ਼ ਆਪ ਜੀ ਦੀ ਨਜ਼ਰ ਕਰਦੇ ਹਾਂ। ਸਾਧ ਸੰਗਤ ਜੀ, ਇਹ ਕੋਈ ਪੂਰੇ ਦਿਨ ਦਾ ਇਤਿਹਾਸ ਨਹੀਂ, ਚੰਦ ਕੁ ਅੰਸ਼ ਨੇ, ਸਮੇਂ ਨੂੰ ਵੀ ਮੱਦੇ ਨਜ਼ਰ ਰੱਖਦਿਆਂ ਹੋਇਆਂ ਜੋ ਚੰਦ ਕੁ ਅੰਸ਼ ਆਪ ਜੀ ਦੇ ਨਜ਼ਰ ਕੀਤੇ ਗਏ ਨੇ, ਪਾਵਨ ਇਤਿਹਾਸ ਸਰਵਣ ਕਰਾਉਂਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਅਤੇ ਗੁਰੂ ਸੰਗਤ ਨੇ ਕਿਰਪਾਲਤਾ ਕਰਕੇ ਖਿਮਾ ਅੱਗੇ ਵਾਸਤੇ ਸਮੱਤ ਬਖਸ਼ਿਸ਼ ਕਰਨੀ। ਅਸੀਂ ਵੀ ਸਤਿਗੁਰੂ ਜੀ ਦੇ ਅੱਗੇ ਬੇਨਤੀਆਂ ਕਰੀਏ, ਕਰੋ ਜੋ ਦਰੀਆ ਮਹਾਰਾਜ, ਅਸੀਂ ਵੀ ਆਪ ਜੀ ਦੇ ਅੱਗੇ ਜੋਧੜੀਆਂ, ਆਪ ਜੀ ਦੇ ਅੱਗੇ ਬੇਨਤੀਆਂ ਕਰਦੇ ਹਾਂ। ਜੋ ਆਪ ਜੀਆਂ ਨੇ ਅੰਮ੍ਰਿਤਮਈ ਪ੍ਰਵਚਨ ਅਤੇ ਇਤਿਹਾਸ ਸਾਡੇ ਤਾਂ ਸਰਵਣ ਅਤੇ ਕਥਨ ਕਰਵਾਇਆ ਹੈ ਨਾ ਜੀ, ਸਾਡਿਆਂ ਹਿਰਦਿਆਂ ਦੇ ਅੰਦਰ ਵਸਾ ਦੇਵ। ਚਰਨ ਕਮਲਾਂ ਦੀ ਪ੍ਰੀਤੀ, ਸੇਵਾ ਸਿਮਰਨ, ਨਾਮ ਬਾਣੀ, ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਕੇ ਨਿਹਾਲ ਕਿਰਤਾਰਥ ਕਰੋ ਜੀ। ਪਾਵਨ ਗੁਰ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਪੜ੍ਹ ਕੇ

ਗਰੀਬ ਨਵਾਜ਼ ਪਾਤਸ਼ਾਹ ਮਹਾਰਾਜ ਆਪ ਨੂੰ ਤਰਸ ਕੀਤਾ ਸਰ, ਪਾਤਸ਼ਾਹ ਮਹਾਰਾਜ ਆਪ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ। ਬੱਚਿਆਂ ਪਾਸੋਂ ਕੀਰਤਨ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋਈਆਂ ਸਤਿਗੁਰ ਜੀ ਹੋ ਅੰਜਾਨ ਬੱਚੇ ਸਮਝ ਕੇ ਮਾਫ ਕਰੋ। ਸੰਗਤਾਂ ਵੱਲੋਂ ਸ਼ਬਦ ਭੇਟ ਮਾਇਆ ਹਾਜ਼ਰ ਕਰਦੇ ਨੇ ਸਤਿਗੁਰ ਜੀ ਆਪ ਨਾਮ ਜਾਣੀ ਜਾਣ। ਸਤਿਗੁਰ ਜੀ ਸੰਗਤਾਂ ਦੀਆਂ ਮਨੋਕਾਮਨਾ ਭਾਵਨਾਵਾਂ ਇੱਛਾਵਾਂ ਪੂਰੀਆਂ, ਸਤਿਗੁਰ ਜੀ ਸੇਵਾ ਲਈ ਚਲਾਉਣਾ, ਮਾਇਆ ਦੀ ਬਰਕਤ ਬਖਸ਼ਿਸ਼ ਕਰਨੀ, ਅੰਗ ਸਾਹਿਬ ਹੋਣਾ ਸਤਿਗੁਰ ਹਰਦ ਮੈਦਾਨ ਉੱਤੇ ਕਰਨੀ, ਯਾਤਰਾ ਸਫਲ ਕਰਨੀ।

I'm not going to be able to do that.

Thank you.

Thank you.

ਸਰਕਾਰ ਗੁਰੂ ਜੀ ਸਹਾਇ ਸਰਵਾਨ ਮੈਂ ਕਹਿ ਰਿਹਾ ਦਰਬਾਰ ਸਾਹਿਬ ਨੂੰ ਸਰਵਾਨ ਮੈਂ ਕਹਿ ਰਿਹਾ ਸਰਕਾਰ ਸਾਹਿਬ ਨੂੰ ਸਰਕਾਰ ਨੂੰ ਸਰਕਾਰ ਨੂੰ ਸਰਕਾਰ ਨੂੰ ਸਰਕਾਰ ਨੂੰ ਸਰਕਾਰ ਨੂੰ ਸਰਕਾਰ ਨੂੰ ਸਰਕਾਰ ਨੂੰ ਸਰਕਾਰ ਨੂੰ ਸਰਕਾਰ ਨੂੰ ਸਰਕਾਰ ਨੂੰ

ਮਹਾਰਾਜ ਅੰਦਰ ਸਭ ਦੇ ਦਾ ਮਨੋਰਮ

Thank you.

ಸ್ನಾನ

Thank you.

ਜਿਨ੍ਹਾਂ ਨੂੰ ਦੁੱਖ ਹੋਵੇ।
Aduh.

ਤਵਾ ਪ੍ਰਸਾਦ ਕਬਿਤ ਹੁਕਮਲ ਹਰਿ ਗਜ ਗਦ ਹਾ ਵਿਭੂਤ ਦਾਰੀ ਗਿੱਧੂਆ ਮਸਾਨ ਬਾਸ ਕਰਿਓ ਕਰਤ ਹੈ ਦੁਖ ਘੁਮਟ ਬਾਸ ਲਗ ਡੋਲਤ ਉਦਾਸ ਮ੍ਰਿਗ ਤਰਵਰ ਸਦੀਵ ਮੁਨ ਸਾਧਈ ਮਰਤ ਹੈ ਬਿੰਦ ਕੇ ਸਦਈਆ ਤਾਹੀ ਹੀਜ ਕੀ ਬੜਈਆ ਦੇਦ ਬੰਦਰਾ ਸਦੀਵ ਪਾਏ ਨਾਂਗੇ ਹੀ ਫਿਰਤ ਹੈ ਅੰਗਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਵੀਨ ਏਕ ਗਿਆਨ ਕੇ ਵਿਹੀਨ ਛਿਨ ਕਹਿ ਸਕੇ ਤਰਤ ਹੈ ਭੂਤ ਬਨ ਚਾਰੀ ਛਿਤ ਛਾਉਣਾ ਸਭੈ ਦੂਤਾ ਤਾਰੀ ਪੌਣ ਕੇ ਆਹਾਰੀ ਸੋਫ ਜੰਗ ਜਾਨੀਅਤ ਹੈ ਤ੍ਰਿਣ ਕੇ ਬਛਈਆ ਧਨ ਲੋਭ ਕੇ ਤਜਈਆ ਤਿਤ ਕਉਨ ਕੇ ਜਈਆ ਬ੍ਰਿਕ ਭਈਆ ਮਾਨੀਅਤ ਹੈ ਨਭ ਕੇ ਉਡਈਆ ਤਾਹ ਪੰਛੀ ਕੀ ਬਡਈਆ ਦੇਤ ਬਗੁਲਾ ਬਿਡਾਲ ਬ੍ਰਿਗ ਧਿਆਨ ਠਾਨੀਅਤ ਹੈ ਜੇਤੇ ਵੱਡ ਗਿਆਨੀ ਤਿਨੋ ਜਾਨੀ ਬੈ ਬਖਾਨੀ ਨਾਹੇ ਅਸਨ ਪ੍ਰਪੰਚ ਮਨ ਭੂਲ ਆਨੀਅਤ ਹੈ ਭੂਮ ਕੇ ਬਸਈਆ ਤਾਹੇ ਹੂਚਰੀ ਗਜਈਆ ਕਹੇ ਨਭ ਕੇ ਉਡਈਆ ਸੋਚ ਰਈਆ ਕਹਿ ਬਖਾਨੀਐ ਫਲ ਕੇ ਬਛਈਆ ਤਾਹੇ ਬਾਂਦਰੀ ਗਜਈਆ ਕਹੇ ਆਦਿ ਸ ਫਿਰਈਆ ਤੇ ਤੂੰ ਬੂਧ ਕੇ ਪਛਾਨੀਐ ਜਲ ਕੇ ਤਰਈਆ ਕੋ ਕੰਗੇਰੀ ਸਿੱਖ ਹੱਥ ਜਗ ਆਗ ਕੇ ਬਛਈਆ ਸੋਚਾ ਕੋਰ ਸੰਭ ਮਾਨੀਐ ਸੂਰਜ ਸਿਵਈਆ ਤਾਹੇ ਕੌਲ ਕੀ ਵਡਾਈ ਦੇਤ ਚੰਦਰਮਾ ਸਿਵਈਆ ਕੋ ਕਵੀ ਕੇ ਪਹਿਚਾਨੀਐ ਨਾਰਾਇਣ ਕਛ ਮਛ ਦਿੰਦੁਆ ਕਹਤ ਸਭ ਕੌਲ ਨਾਭ ਕੌਲ ਜਿਹ ਤਾਲ ਮੈਂ ਰਹਤ ਹੈ ਗੋਪੀਨਾਥ ਗੁਜਰ ਗੋਪਾਲ ਸਭ ਦੇਨ ਚਾਰੀ ਰਿਖ ਕੇ ਸਨਾਮ ਕੇ ਮਹੰਤ ਲਹੀਅਤ ਹੈ ਮਾਧਵ ਭਵਰ ਓ ਢੇਰੂ ਗੋ ਕਨਹੀਆ ਨਾਭ ਕੰਸ ਕੋ ਬਧਈਆ ਜਮ ਦੂਤ ਕਹੀਅਤ ਹੈ ਮੂੜ ਰੂੜ ਪੀਟ ਤਨ ਗੂੜ ਤਾ ਕੋ ਭੇਦ ਭਾਵੇ ਪੂਜਤ ਨ ਤਾਹੇ ਜਾ ਕੇ ਰੱਖ ਰਹੀਅਤ ਹੈ ਬਿਸਪਾਲ ਜਗਤਕਾਲ ਦੀਨ ਦਿਆਲ ਬੈਰੀ ਸਾਲ ਸਦਾ ਪ੍ਰਤਪਾਲ ਜਮ ਜਾਲ ਤੇ ਰਹਤ ਹੈ ਜੋ ਕਿ ਜੱਟਾ ਥਾਰੀ ਸਤਿ ਸੱਚੇ ਵੱਡੇ ਬ੍ਰਹਮਚਾਰੀ ਧਿਆਨ ਕਾਜ ਭੂਕ ਪਿਆਸ ਦੇਹ ਪੈ ਸਹਤ ਹੈ।

ਵਰੰ ਸਭ ਕੀ ਨੀ ਦੀਨ ਜਮੀਨ ਜਮਾ ਜਿਹ ਰਚੰ ਸਰਵ ਮਕੀਨ ਮਕਾਂ ਜਿਹ ਰਾਗ ਨ ਰੂਪ ਨ ਰੇਖ ਰੁਖੰ ਜੇ ਤਾਪ ਨ ਸਾਪ ਨ ਸੋਕ ਸੁਖੰ ਜੇ ਰੋਕ ਨ ਸੋਕ ਨ ਭੋਗ ਭੋਯੰ ਜੇ ਖੇਦ ਨ ਫੇਦ ਨ ਛੇਦ ਛਯੰ ਜਿਹ ਜਾਤ ਨ ਪਾਤ ਨ ਮਾਤ ਪਿਤੰ ਜੇ ਰਚਯੰ ਛਤਰੀ ਛਤਰ ਛਿਤੰ ਜਿਹ ਰਾਗ ਨ ਰੇਖ ਨ ਰੋਗ ਭਣੰ ਜੇ ਦੁਖ ਨ ਦਾਗ ਨ ਦੁਖ ਗਣੰ ਜਿਹ ਅੰਡਹ ਤੇ ਬ੍ਰਹਮੰਡ ਰਚਿਓ ਦਸ ਚਾਰ ਕਰੀ ਨਵ ਖੰਡ ਸਚਿਓ ਰਜ ਤਾਮਸ ਤੇਜ ਤੇਜ ਕਿਓ ਅਨੁਭਵ ਪਦ ਆਪ ਪ੍ਰਚੰਡ ਦਿਓ ਸ੍ਰੇ ਸਿੰਧ ਰੂਪਿੰਦ ਨਗਿੰਦ ਨਗੰ ਸ੍ਰੇ ਜਛ ਗੰਧਰਵ ਫਣਿੰਦ ਭੁਜੰਗ ਤੇ ਰਚ ਦੇਵ ਦੇਵ ਅਵਿਵ ਨਰੰਗ ਨਿਰਪਾਲ ਨਿਪਾਲ ਕਰਾਲ ਤ੍ਰਿਗੰ ਕਈ ਕੀਟ ਪਤੰਗ ਭੁਜੰਗ ਨਰੰਗ ਰਜ ਅੰਡਜ ਸੇਤਜ ਉਦ ਭੁਜੰਗੀਏ ਦੇਵ ਦੇਵ ਸਰਾਧ ਪਿਤੰਗਨ ਖੰਡ ਪ੍ਰਤਾਪ ਪ੍ਰਚੰਡ ਗਤੰ ਪ੍ਰਭ ਜਾਤਨ ਪਾਤਨ ਜੋਤ ਜੁਤੰ ਜਿਹ ਤਾਤਨ ਮਾਤਨ ਭਰਾਤ ਸੁਤੰ ਜਿਹ ਰੋਗ ਨ ਸੋਗ ਨ ਭੋਗ ਭੁਅੰ ਜਿਹ ਜਮ ਪੈ ਕਿੰਨਰ ਜਛ ਜੁਅੰ ਨਰ ਨਾਰਨ ਪੁੰਸਕ ਜਾਹਿ ਕੀਏ ਗਣ ਕਿੰਨਰ ਜਛ ਭੁਜੰਗ ਦੀਏ ਗਜ ਬਾਜਰ ਥਾਦਿਕ ਪਾਂਦ ਗਣੰ ਭਵ ਭੂਤ ਭਵਿਕ ਭਵਾਨ ਤੁਅੰ ਜਿਹ ਅੰਡਜ ਸੇਤਜ ਜਿਰ ਰਜੰਗ ਰਜ ਭੂਮ ਆਕਾਸ ਪਤਾਲ ਜਲੰਗ ਰਜ ਪਾਵਕ ਪਵਨ ਪ੍ਰਚੰਡ ਬਲੀ ਬਨ ਜਾਸ ਕੀਓ ਫਲ ਫੂਲ ਕਲੀ ਭੂ ਅਮੀਰ ਆਕਾਸ ਨਿਵਾਸ ਚਿਤੰਗ ਰਜ ਰੋਜ ਏਕਾਦਿਸ਼ ਚੰਦਰ ਪਿਤੰਗ ਦੁਦ ਚੰਦ ਦਿਨੀ ਸਹ ਦੀਪ ਦਈ ਜਿਹ ਪਾਵਕ ਪਵਨ ਪ੍ਰਚੰਡ ਮਈ ਜੇ ਖੰਡ ਅਖੰਡ ਪ੍ਰਚੰਡ ਕੀਏ ਜੇ ਸ਼ਤਰੂ ਉਪਾਏ ਛਪਾਏ ਦੀਏ ਜੇ ਲੋਕ ਚਤੁਰਦਸ ਚਾਰ ਰਚੇ ਨਰ ਗੰਧਰਵ ਦੇਵ ਦੇਵ ਸੱਚੇ ਅੰਧੂਤ ਅਭੂਤ ਅਛੂਤ ਮਤੰਗਨ ਗਾਦ ਵਿਆਦ ਅਨਾਦ ਗਤੰਗਨ ਖੇਦ ਅਭੇਦ ਅਛੇਤ ਨਰੰਗ ਜੇ ਚਾਰ ਚਤੁਰਦਿਸ਼ ਚੱਕਰ ਫਿਰੰ ਜਿਹ ਰਾਗ ਨ ਰੰਗ ਨ ਰੇਖ ਰੁਖੰ ਜੇ ਸੋਕ ਨ ਭੋਗ ਨ ਜੋਗ ਜੁਗੰ ਭੂਅ ਗੁੰਜਨ ਗੰਜਨ ਆਦਿ ਸਿਰੰ ਜਿਹ ਬੰਧਤ ਦੇਵ ਅਦੇਵ ਨਰੰ ਗਣ ਕਿੰਨਰ ਜਛ ਭੁਜੰਗ ਰਚੇ ਮਣ ਮਾਣਕ ਮੋਤੀ ਲਾਲ ਸੁਚੇ ਅਨ ਬੰਜ ਪ੍ਰਭਾ ਅਨ ਗੰਜ ਬ੍ਰਿਤੰ ਜੇ ਪਾਰ ਨ ਪਾਵਤ ਪੂਰ ਮਤੰ ਅਨਖੰਡ ਸਰੂਪ ਡੰਡ ਭਾਜ ਜੰਪਦ ਬੇਦ ਪੁਰਾਨ ਸਭਾਜ।

ਵੇਖ ਜਗਰ ਚਿਹਨ ਨਾ ਵਰਣ ਜਾ ਕਉ ਜਾਤ ਬਾਤ ਨਾ ਵੇਖ ਰੂਪ ਰੇਖ ਨਾ ਰੰਗ ਜਾ ਕੋ ਰਾਗ ਰੂਪ ਨਾ ਰੰਗ ਸਰਬ ਲਾਇਕ ਸਰਬ ਖਾਇਕ ਸਰਬ ਤੇ ਅਨਭੰਗ ਸਰਬ ਦਾਤਾ ਸਰਬ ਗਿਆਤਾ ਸਰਬ ਕੋ ਪ੍ਰਤਪਾਲ ਦੀਨ ਬੰਧ ਦਿਆਲ ਸਵਾਮੀ ਆਦਿ ਦੇਵ ਅਪਾਲ ਦੀਨ ਬੰਧ ਪ੍ਰਭੀਨ ਸ੍ਰੀ ਸਰਬ ਕੋ ਕਰਤਾਰ ਵਰਨ ਚਹਰਣਾ ਚੱਕਰ ਜਾ ਕੋ

ਸਰਵ ਸਿਮਰਤਨ ਸਰਵ ਸਾਸਰਨ ਸਰਵ ਵੇਦ ਵਿਚਾਰ ਦੁਸ਼ਟ ਹਰਤਾ ਵਿਸਵਰਤਾ ਆਦਿ ਰੂਪ ਅਪਾਰ ਦੁਸ਼ਟ ਦੰਡਨ ਪੁਸ਼ਟ ਖੰਡਨ ਆਦਿ ਦੇਵ ਅਖੰਡ ਭੂਮ ਕਾਚਲੇ ਥਲੇ ਮਹਿ ਜਪਤ ਜਾਪ ਮੰਡ ਸ੍ਰਿਸ਼ਟ ਚਾਰ ਵਿਚਾਰ ਜੇਤੇ ਜਾਣੀਏ ਸਵਚਾਰ ਆਦਿ ਦੇਵ ਅਪਾਰ ਸ੍ਰੀਵਤ ਦੁਸ਼ਟ ਪੁਸ਼ਟ ਪ੍ਰਹਾਰ ਅੰਨਦਾਤਾ ਗਿਆਨ ਗਿਆਤਾ ਸਰਵ ਮਾਨ ਮਹਿੰਦਰ ਵੇਦ ਵਿਆਸ ਕਰੇ ਕਈ ਦਿਨ ਕੋਟ ਇੰਦਰ ਉਪਿੰਦਰ ਜਨਮ ਜਾਤਾ ਕਰਮ ਗਿਆਤਾ ਧਰਮ ਚਾਰ ਵਿਚਾਰ ਵੇਦ ਵੇਵ ਨਾ ਪਾਵੇ ਸਿਵ ਰੁਦਰ ਔਮੁਖ ਚਾਰ ਕੋਟਿੰਦਰ ਉਪਿੰਦਰ ਵਿਆਸ ਸਨਕ ਸਨਤ ਕੁਮਾਰ ਗਾਏ ਗਏ ਥਕੇ ਸਵੇ ਗੁੰਜ

ਸੇ ਸਭ ਠੌਰ ਨਿਵਾਸਨ ਪਾਏ ਪਤਾਲ ਆਕਾਸਨ ਲੇ ਸੰਕਟੀ ਨਿਵਾਰਨ ਧਮ ਉਧਾਰਨ ਤੇਜ ਪ੍ਰਕਰ ਖੰਡ ਧੁੰਦ ਤਪੇ ਦੁਖ ਦੋਖ ਦਹੰਤੀ ਜਵਾਲ ਜਯੰਤੀ ਆਦ ਅਨਾਦ ਅਗਾਦ ਛੇ ਸੁਧ ਦਾ ਸਮਰਪਣ ਤਰਕ ਬਿਤਰਕਣ ਤਪਤ ਪ੍ਰਤਾਪਣ ਜਪਤ ਜਿਵੇ ਜੈ ਜੈ ਹੋਸੀ ਸਹਸਰ ਪ੍ਰਕਰ ਖਣ ਆਦ ਅਨੀਲ ਅਗਾਦ ਭੇ ਚੰਚਲਾ ਜਖੰਗੀ ਅਲਗ ਭੁਜੰਗੀ ਤੁੰਦ ਤੁਰੰਗਣ ਤਿਛ ਸਰੇ ਕਰ ਕਸਾ ਕੁਠਾਰੇ ਨਰਕ ਨਿਵਾਰੇ ਅਧਮ ਉਧਾਰੇ ਤੂਰ ਹੁਜੇ ਦਾਮਨੀ ਦਮੰਕੇ ਕੇ ਹਰਨੰਕੇ ਆਦ ਅਤੰਕੇ ਕਰੂਰ ਕਥੇ ਜੈ ਜੈ ਹੋਸੀ ਰਕਤਾ ਸੁਰਖੰਡਨ ਸੁੰਭ ਚਕਰਤ ਨਿਸੁੰਭ ਮਥੇ ਬਾਰਜ ਵਿਲੋਚਨ ਪ੍ਰਤਨ ਵਿਮੋਚਨ ਸੋਜ ਵਿਸੋਚਨ ਕੌਜ ਕਸੇ ਦਾਮਨੀ ਪ੍ਰਹਾਸੇ ਸੁਖ ਸਰਨਾਸੇ ਸੁਭ੍ਰ ਸੁਭਾਸੇ ਦੁਸ਼ਗ੍ਰਸੇ ਚੰਚਲਾ ਬ੍ਰਹੰਗੀ ਵੇਦ ਪ੍ਰਸੰਗੀ ਤੇਜ ਤੁਰੰਗੀ ਖੰਡ ਸੁਰੰਗ ਜੈ ਜੈ ਹੂਸੀ ਮੈਂ ਖਾਸੁਰ ਮਰਦਨ ਆਦ ਅਨਾਦ ਅਗਾਧ ਉਰਧੰ ਘੰਟ ਕਾ ਵਿਰਾਜੇ ਰੁਣ ਜੁਣ ਵਾਜੇ ਬ੍ਰਹਮੈ ਬਾਜੇ ਸੁਨਤ ਸੁਰੰਗ ਕੋ ਕਿਲ ਸੁਨ ਲਾਜੇ ਕਿਲ ਵਿਗ ਭਾਜੇ ਸੁਖੋ ਬਰਾਜੇ ਮਧ ਉਰੰਗ ਦੁਰਜਨ ਦਲ ਦੱਜੈ ਮੰਤਨ ਰਿਜੈ ਸਵੈ ਨ ਭਜੈ ਰੂਹ ਰਣੰ ਜੈ ਜੈ ਹੋਸੀ ਮੈਂ ਖਾਸੁਰ ਮਰਦਨ ਚੰਡ ਚਕਰਤਨ ਆਦ ਗੁਰੰਗ ਚਾਚਰੀ ਪ੍ਰਜੋਧਨ ਦੁਸ਼ਟ ਵਿਰੋਧਨ ਰੋਸ ਅਰੋਧਨ ਕਰੂਰ ਵਿਦੇ ਧੂਮਰਾਜ ਵਿਧੁੰਸਨ ਪ੍ਰਲੈ ਪ੍ਰਜੁੰਸਨ ਜਗ ਵਿਧੁੰਸਨ ਸੁਧ ਮਤੇ ਜਾਲ ਪਾ ਜਯੰਤੀ ਸਤਰੁ ਮਥੰਤੀ ਦੁਸ਼ਟ ਪ੍ਰਦਾਹਨ ਗਾੜ ਮਤੇ ਜੈ ਜੈ ਹੋਸੀ ਮੈਂ ਖਾਸੁਰ ਮਰਦਨ ਆਦ ਜੁਗਾਦ ਅਗਾਧ ਗਤੇ ਖਤਰੀਆਣ ਖਤੰਗੀ ਅਭ ਅਭੰਗੀ ਆਦ ਅਨੰਗੀ ਅਗਾਧ ਗਤੇ ਬਿਰਲਾਜ ਵਿਹੰਡਨ ਚਛੁਰ ਦੰਡਨ ਤੇਜ ਪ੍ਰਚੰਡਨ ਆਦ ਬ੍ਰਤੇ ਸੁਰਨਰ ਪ੍ਰਤਪਾਰਨ ਪਤਿ ਦੋਧਾਰਨ ਦੁਸ਼ ਨਿਵਾਰਨ ਦੁਖ ਹਰੇ ਜੈ ਜੈ ਹੋਸੀ ਮੈਂ ਖਾਸੁਰ ਮਰਦਨ ਵਿਸੁ ਭਜਨ ਸੰਸਿਸ਼ਟ ਕਰੇ ਦਾਮਨੀ ਪ੍ਰਕਾਸ਼ ਉਂਤਨ ਨਾਸੇ ਜੋਤ ਪ੍ਰਕਾਸ਼ ਤੁਲਬਲੇ ਦਾਨਵੀ ਪ੍ਰਕਰਖਣ ਸਰਵਰ ਵਰਖਣ ਦੁਸ਼ਟ ਪ੍ਰਦਰਖਣ ਬਿਤਲ ਤਲੇ ਅਸ਼ਟਾਇਤ ਬਾਹਨ ਬੋਲਿ ਬਾਹਨ ਸੰਤ ਪਨਾਹਨ ਗੂੜ ਗਤੇ ਜੈ ਜੈ ਹੋਸੀ ਮੈਂ ਖਾਸੁਰ ਮਰਦਨ ਆਦ ਅਨਾਦ ਅਗਾਧ ਬ੍ਰਤੇ ਦੁਖ ਦੁਖ ਪ੍ਰਵਛਣ ਸੇਵਕ ਰਛਣ ਸੰਤ ਪ੍ਰਤਛਣ ਸੁਧ ਸਰੇ ਸਾਰੰਗ ਸੰਨਾਹੇ ਦੁਸ਼ਟ ਪ੍ਰਤਾਹੇ ਅਰਧ

ਮਹੀ ਬਵੰਤੰ ਦੁਰੰਤ ਜਿਹ ਨੇਤ ਨੇਤ ਨਿਸ ਦਿਨ ਉਚਰੰਤ ਪਾਯੋ ਨ ਜਾਏ ਜਿਹ ਪੈਰ ਪਾਰ ਦੀਨਾਨ ਦੋਖ ਦਹਿਤਾ ਉਦਾਰ। ਕਈ ਕੋਟ ਇੰਦਰ ਜਿਹ ਪਾਨਹਾਰ ਕਈ ਕੋਟ ਰੁਦ੍ਰ ਜੁਗੀਆ ਦੁਆਰ ਕਈ ਵੇਦ ਵਿਆਸ ਬ੍ਰਹਮਾਨੰਤ ਜਿਹ ਨੇਤ ਨੇਤ ਨਿਸ ਦਿਨ ਉਚਰੰਤ। ਤਵਾ ਪ੍ਰਸਾਦ ਸਵਈਏ ਦੀਨਨ ਕੀ ਵਰਤ ਪਾਲ ਕਰੈ ਨਿਧ ਸੰਧੂ ਵਾਰ ਗਨੀ ਮਨ ਗਾਰੇ ਪਛ ਪਸੂਨਕ ਨਾਕ ਨਰਾਧਿਪ ਸਰਵ ਸਮੈ ਸਭ ਕੋ ਪ੍ਰਤ ਪਾਰੈ। ਭੂਖ ਤਹ ਜਲ ਮੈ ਥਲ ਮੈ ਪਲ ਮੈ ਕਲਕੇ ਨਹੀਂ ਕਰਮ ਵਿਚਾਰੇ ਦੀਨ ਦਿਆਲ ਦਇਆ ਨਿਧ ਦੁਖਨ ਦੇਖਤ ਹੈ ਪਰ ਦੇਤ ਨ ਹਾਰੈ। ਦਾਹਤ ਹੈ ਦੁਖ ਦੁਖਨ ਕੌਦਲ ਦੂਜਨ ਕੇ ਪਲ ਮੈ ਦਲ ਡਾਰੇ ਖੰਡ ਅਖੰਡ ਪ੍ਰਚੰਡ ਪਹਾਰਨ ਪੂਰਨ ਪ੍ਰੇਮ ਕੀ ਪ੍ਰੀਤ ਸੰਭਾਰੈ। ਪਾਰਨ ਪਾਇ ਸਕੇ ਪਦਮਾਪਦ ਵੇਦ ਕਤੇ ਵੇਦ ਉਚਾਰੇ ਰੋਜ ਹੀ ਰਾਜ ਬਿਲੋਕਤ ਰਾਜ ਗੁਰੂ ਕੁਰਹਾਨ ਕੀ ਰੋਜੇ ਨਟਾਰੈ। ਕੀਟ ਪਤੰਗ ਕੁਰੰਗ ਭੁਜੰਗਮ ਭੂਤ ਭਵਿਖ ਭਵਾਨ ਬਨਾਏ ਦੇਵ ਦੇਵ ਖਪੇ ਹੰ ਵੇਵ ਨਾ ਭੇਵ ਲਖਿਓ ਭਰਮ ਸਿਉ ਫਰਮਾਏ। ਵੇਦ ਪੁਰਾਨ ਕਤੇਵ ਕੁਰਾਨ ਹਸੇਵ ਥਕੇ ਕਰ ਹਾਥ ਨ ਆਏ ਪੂਰਨ ਪ੍ਰੇਮ ਪ੍ਰਭਾਵ ਬਿਨਾ ਪਦ ਸਿਉ

ਲੋਕਨ ਕੇ ਕਰਤਾ ਹਰਤਾ ਜਲ ਮੈਂ ਥਲ ਮੈਂ ਫਰਤਾ ਪ੍ਰਭ ਹੈ ਦੀਨ ਦਇਆਲ ਦਇਆ ਕਰ ਸ੍ਰੀਪਤ ਸੁੰਦਰ ਸ੍ਰੀਪਤ ਮਾਪਤ ਏ ਹੈ ਕਾਮ ਨ ਕ੍ਰੋਧ ਨ ਲੋਭ ਨ ਮੋਹ ਨ ਰੋਗ ਨ ਸੋਗ ਨ ਭੋਗ ਨ ਪੈ ਹੈ ਦੇਹ ਵਿਹੀਨ ਸਨੇਹ ਸਭੋਤਰ ਨੇਹ ਬਿਰਕਤ ਕੇਹ ਅਛ ਹੈ ਜਾਨ ਕੋ ਦੇਤ ਅਜਾਨ ਕੋ ਦੇਤ ਜਮੀਨ ਕੋ ਦੇਤ ਜਮਾਨ ਕੋ ਦੇ ਹੈ ਕਾਹੇ ਕੋ ਡੋਲਤ ਹੈ ਤੁਮਰੀ ਸੁੰਦਰ ਸੁੰਦਰ ਸਰੀ

0: ਖੇਲੈ ਸਗਲ ਜਗਤ ਚੰਗੀਆਂ ਬੁਰੀਆਂ ਵਾਚੇ ਧਰਮ ਹਦੂ ਕਰਮੀ ਆਪੋ ਆਪਣੀ
1: ਜਿਨੀ ਨਾਮ ਧੀ ਆਇਆ ਗਏ ਮੁਸਕਤ ਗਾਲਾਂ ਨਾਨਕ ਤੇ ਮੁਕੁਜਲੇ ਕੀਤੀ।

ਸਤਨਾਮ।

ਪਤੇ ਪਰਮ ਸਨਮਾਨ ਯੋਗ ਗੁਰਤਾ ਗੱਦੀ ਤੇ ਸੁਭਾਏ ਮਾਨ ਦਸਾਂ ਪਾਤਸ਼ਾਹੀਆਂ ਦੇ ਆਤਮਿਕ ਸਵਰੂਪ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਕ ਮੁਕੱਦਸ ਗੋਦ ਦੇ ਅੰਦਰ ਜੁੜ ਕਰਕੇ ਬਾਦਸ਼ਾਹ ਦਰਵੇਸ਼ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਾਵਨ ਅਸਥਾਨ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਜੀ ਦੀ ਪਾਕ ਪਵਿੱਤਰ ਧਰਤੀ ਦੇ ਉੱਪਰ ਸ਼ਰਧਾ ਭਾਵਨਾ ਦੇ ਨਾਲ ਨਤਮਸਤਕ ਹੋ, ਜਿੱਥੇ ਹਿਰਦੇ ਦੀ ਵੇਦਨ ਅਰਦਾਸ ਰੂਪ ਵਿੱਚ ਗੁਰੂ ਚਰਨਾਂ ਦੇ ਵਿੱਚ ਵਿਅਕਤ ਕਰ ਰਹੇ ਹੋ, ਉੱਥੇ ਗੁਰੂ ਚਰਨਾਂ ਦੇ ਵਿੱਚ ਸੰਗਤੀ ਰੂਪ ਦੇ ਵਿੱਚ ਜੁੜ ਗੁਰੂ ਕੇ ਪਾਵਨ ਬਚਨ ਗੁਰਬਾਣੀ ਕੀਰਤਨ ਔਰ ਗੁਰ ਇਤਿਹਾਸ ਦੀ ਕਥਾ ਦੇ ਰੂਪ ਵਿੱਚ ਸਰਵਣ ਕਰ ਰਹੇ ਹੋ। ਸਾਧ ਸੰਗਤ, ਇਹ ਵੱਡੀਆਂ ਭਾਗਾਂ ਦੀ ਨਿਸ਼ਾਨੀ ਜੋ ਇਸ ਪਾਵਨ ਧਰਤੀ ਦੇ ਉੱਪਰ ਅਵਚਲ ਨਗਰ ਗੋਬਿੰਦ ਗੁਰੂ ਕਾ ਇਸ ਪਾਵਨ ਧਰਾ ਦੇ ਉੱਪਰ ਸਾਨੂੰ ਨਤਮਸਤਕ ਹੋਣ ਦੇ ਇਹ ਸੁਭਾਗੀ ਸਮੇਂ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੇ ਹਨ। ਗੁਰਮੁਖੋ, ਇਹ ਜਿਹੜੇ ਦਿਨ ਚੱਲ ਰਹੇ ਨੇ ਇਹ ਜੂਨ 1984 ਜੋ ਤੀਜਾ ਘੱਲੂਘਾਰਾ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਪਾਵਨ ਧਰਤੀ ਦੇ ਉੱਪਰ ਵਰਤਿਆ ਉਹ ਦਿਹਾੜੇ ਵੀ ਚੱਲ ਰਹੇ ਨੇ। ਆਪ ਸਾਰਿਆਂ ਨੂੰ ਪਤਾ ਹੈ ਵੀ 1947 ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਇਸ ਦੇਸ਼ ਦੇ ਵਾਹਦ ਆਗੂਆਂ ਨੇ ਸਾਡੇ ਸਿੱਖ ਆਗੂਆਂ ਦੇ ਨਾਲ ਇੱਕ ਵਾਅਦਾ ਕੀਤਾ। ਉਹ ਵਾਅਦਾ ਸੀ ਵੀ ਇਸ ਆਜ਼ਾਦ ਹਿੰਦੁਸਤਾਨ ਦੇ ਅੰਦਰ ਤੁਹਾਨੂੰ ਇੱਕ ਵੱਖਰਾ ਖਿੱਤਾ ਦੇਵਾਂਗੇ ਜਿੱਥੇ ਤੁਸੀਂ ਆਪਣੇ ਰਾਜਨੀਤਿਕ, ਸਮਾਜਿਕ, ਧਾਰਮਿਕ ਹਰ ਇੱਕ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਜਾਂ ਸਮਾਗਮ ਉਹ ਪੂਰੇ ਖੁੱਲ੍ਹੇ ਤਰੀਕੇ ਨਾਲ ਮਨਾ ਸਕੋਗੇ। ਵੀ ਉਹ ਇਲਾਕਾ ਜਿਸ ਇਲਾਕੇ ਦੇ ਅੰਦਰ ਸਿੱਖ ਆਜ਼ਾਦੀ ਦਾ ਨਿੱਘ ਮੰਨਣਗੇ, ਉਹ ਇਲਾਕਾ ਜਿਸ ਇਲਾਕੇ ਦੇ ਅੰਦਰ ਕਿਸੇ ਵੀ ਸਰਕਾਰ, ਕਿਸੇ ਵੀ ਰਾਜਨੀਤਿਕ ਆਗੂ ਦੀ ਦਖਲ ਅੰਦਾਜ਼ੀ ਨਹੀਂ ਹੋਏਗੀ। ਇਹ ਵਾਅਦੇ ਜ਼ਰੂਰ ਹੋਏ। ਸਿੱਖਾਂ ਨੇ ਸਭ ਤੋਂ ਵਧੀਕ ਯੋਗਦਾਨ ਇਸ ਹਿੰਦੁਸਤਾਨ ਦੀ ਆਜ਼ਾਦੀ ਦੇ ਅੰਦਰ ਪਾਇਆ। ਦੇਸ਼ ਆਜ਼ਾਦ ਹੋਇਆ ਜਦੋਂ ਉਸ ਸਮੇਂ ਦੇ ਵਾਹਦ ਆਗੂਆਂ ਨੇ ਜਿਹੜੇ ਹਿੰਦੁਸਤਾਨ ਦੇ ਆਗੂ ਸਨ ਉਹਨਾਂ ਨੂੰ ਉਹਨਾਂ ਦਾ ਕੀਤਾ ਹੋਇਆ ਵਾਅਦਾ ਯਾਦ ਕਰਵਾਇਆ ਵੀ ਤੁਸੀਂ ਆਖਿਆ ਸੀ ਵੀ ਆਜ਼ਾਦ ਹਿੰਦੁਸਤਾਨ ਵਿੱਚ ਵੱਖਰਾ ਖਿੱਤਾ ਦੇਵਾਂਗੇ ਜਿੱਥੇ ਸਿੱਖ ਆਜ਼ਾਦੀ ਦਾ ਨਿੱਘ ਮਾਣ ਸਕਣਗੇ, ਵੀ ਆਪਣਾ ਵਾਅਦਾ ਪੂਰਾ ਕਰੋ। ਅਤੇ ਹਿੰਦੁਸਤਾਨ ਦੇ ਆਗੂਆਂ ਦੀ ਆਵਾਜ਼ ਸੀ, ਕਹਿਣ ਲੱਗੇ ਅਬ ਹਾਲਾਤ ਬਦਲ ਚੁੱਕੇ ਹੈ। ਸਿੱਖਾਂ ਨੇ ਸਭ ਤੋਂ ਵਧੀਕ ਸ਼ਹਾਦਤਾਂ ਦਿੱਤੀਆਂ ਹਿੰਦੁਸਤਾਨ ਦੀ ਆਜ਼ਾਦੀ ਦੇ ਅੰਦਰ, ਪਰ ਆਜ਼ਾਦ ਹਿੰਦੁਸਤਾਨ ਦੇ ਅੰਦਰ ਪਹਿਲੀ ਗ੍ਰਿਫਤਾਰੀ ਵੀ ਸਿੱਖ ਆਗੂ ਦੀ ਹੁੰਦੀ ਹੈ। ਜੇ ਸਿੱਖਾਂ ਨੇ ਵੱਖਰੇ ਸੂਬੇ ਦੀ ਗੱਲ ਕੀਤੀ ਤਾਂ ਵੀ ਸਿੱਖਾਂ ਨੂੰ ਦੁਰਕਾਰਿਆ ਗਿਆ, ਲਤਾੜਿਆ ਗਿਆ, ਬੇਤਹਾਸ਼ਾ ਜ਼ੁਲਮ ਸਿੱਖਾਂ 'ਤੇ ਹੋਇਆ। ਪਰ ਜਿਨ੍ਹਾਂ ਨੇ ਗੁਰੂ ਦੇ ਚਰਨਾਂ ਦੇ ਵਿੱਚੋਂ ਸਬਕ ਲਿਆ ਹੋਵੇ, ਜੋ ਤੋ ਪ੍ਰੇਮ ਖਿਰਣ ਕਾ ਚਾਓ ਸਿਰ ਤਰ ਤਲੀ,
गली मेरी आओ इत मार्ग पैर त्रीजै सर दीजै का ना कीजै। जिन्हां नूं गुरु दे दरों सिखिया ही शहादत दी मिली होए पहला मरण कबूल जीवन की छड़ आस साध संगत ओ अपने पैर फिर पिछा नहीं हटाउंदे। उस वक्त समुचे पंजाब खास करके श्री अमृतसर साहिब नूं हिंदुस्तानी फौजां दे वलों घेराबंदी की गई है। इकले सचखंड श्री दरबार साहब श्री अकाल तख्त साहब के उपर हमला नहीं, जे एक पासे तो यह भी गल कह दईए भी उत्थे बाबा ए कौम संत महापुरख बाबा जरनैल सिंह जी सन, सिखां ने सिखां दे उस वाहद आगू नूं पकड़न वास्ते फौजां ने हमला किया। 40 वक्खो वक्खरे गुरद्वारियां दी निशानदेही करके उत्थे सिखां दा कतलेआम किया गया। चलो एक पासिओं मन भी लईए भी श्री अमृतसर साहिब जी दे अंदर बाबा जरनैल सिंह सन, बाकी गुरुधामां दे उपर हमला क्यों? क्योंकि हिंदुस्तानी सरकार दा एजेंडा ही ए सी भी सिखां दी नस्ल कुशी की जाए, एहो जिहा सिखां दा सर्वनाश भी परत के सिख सिर पैरां ते ना हो सकण। पर ये तो वह कौम है जिहड़े एक एक दिन दे विच 30-35 हज़ार सिखां दी शहादत हुंदी है तां वी परमेसर दा शुक्र करदी है, उहदे चरणां दे विच जुड़दी है। 1 तरीक तो गोलीबारी शुरू होंदी है, 3 तरीक जिहड़ा कल दा दिन उलंघ के गया है, इस दिन श्री गुरु अर्जुन देव महाराज जियां दा पावन शहीदी पुरब मनाउण दे लई समुचे संसार भर तो संगतां श्री अमृतसर साहिब जुड़ियां सन। सरकार नूं पता सी वी वधीक तो वधीक संगत आएगी, इसे करके इस खास दिन नूं चुणिया। इसे दिन 3 जून शाम नूं इस हिंदुस्तानी सरकार दी प्राइम मिनिस्टर इंदिरा गांधी देश नूं मुखातिब हुंदियां एक अण ऐलानी एमरजेंसी लगा पंजाब नूं एक वक्खरा खिता ऐलान दियां, बगावती खिता आखदियां होयां इस खिते नूं इस इलाके नूं पंजाब दे हवाले कर अणमिथे समें लई कर्फ्यू लगा दिता जांदा। जिहड़े सिख श्री अमृतसर साहिब जी की धरती ते पहुंचे सन, धन गुरु अर्जुन देव सच्चे पातशाह जियां दे पावन शहीदी पुरब नूं मनाउण दे लई अपने जीवन नूं सुहेलड़ा करन दे लई ओ सारे गुरु के प्यारे सिंह सिंघणियां बजुर्ग बच्चे सचखंड श्री हरिमंदर साहिब जी दे अंदर ही रह जांदे ने, क्योंकि बाहर कर्फ्यू लग्या। 4 जून नूं सवेरे 4:40 ते जलियां वाले बाग तो पहला गोला दागिया जांदा है। अमृतसर साहिब दे लोग जिहड़े कुक नींदरे सुते सन जदों इस गोले की आवाज़ नूं सुणदे ने जाना बचाउण दी घरां वल नूं दौड़दे ने, कोई छतां ते पिया सी कोई किते कोई किते, सब आपो अपने घरां वल जांदे ने। इधर सचखंड श्री हरिमंदर साहिब जी श्री अकाल तख्त साहिब जी दे उपर उस समय हिंदुस्तान सरकार दीयां फोर्सां फिर गोलियां वराउंदियां ने, बेअंत सिंह सिंघणियां बजुर्ग बच्चियां दीयां शहादतां हुंदियां ने, सारा दिन गोलीबारी चलदी है। इस दिन सतगुरु गुरु ग्रंथ साहिब महाराज जीयां दा सुख आसन जदों हुंदा है ना जी पावन स्वरूप की सेवा संभाल इस रात हर की पौड़ी दे उपर ही कीती जांदी है। एक पासे दमदमी टकसाल दे सूरवीर योधे बाबा ए कौम संत ग्यानी जरनैल सिंह खालसा की अगवाई दे हेठ जूझते ने, कार सेवा वाले महापुरखां दे वलों भेजे हुए सिंह गुरु नानक कॉलेज मोगा दे विद्यार्थी अखंड कीर्तनी जथे दे सिंह पिंडा नगरां दे विचों आए हुए सूरवीर योधे जिन्हां ने गुरु के दरों उपदेश ही एहो पढ़िया अगां तू तरांग पिछहां फिर ना मुंडड़ा नानक सिज अवेहा वार बहुर ना होवी जन्मड़ा।
ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚੋਂ ਖੰਡੇ ਬਾਟੇ ਦੀ ਪਹੁਲ ਲੈ ਕਰਕੇ ਗੁਰੂ ਖਾਲਸਾ ਬਣੇ ਗੁਰੂ ਕੇ ਪਿਆਰੇ ਸਿੱਖ। ਫਿਰ ਸਾਧ ਸੰਗਤ ਜਾਨਾਂ ਹੂਲ ਕੇ ਇਸ ਹਿੰਦੁਸਤਾਨੀ ਫੋਰਸਾਂ ਨਾਲ ਜੰਗ ਕਰਦੇ ਨੇ। ਜਿਹੜਾ ਕੁਲਦੀਪ ਸਿੰਘ ਬਰਾੜ ਇਹ ਗੱਲ ਕਹਿੰਦਾ ਸੀ ਵੀ ਬਸ ਚੰਦ ਘੜੀਆਂ ਦੀ ਡੇਰ, ਦੋ ਤਿੰਨ ਘੰਟਿਆਂ ਦੇ ਅੰਦਰ ਅਸੀਂ ਇਸ ਸਾਰੀ ਮੂਵਮੈਂਟ ਨੂੰ ਅੰਜ਼ਾਮ ਦੇ ਖਤਮ ਕਰ, ਬਾਬਾ ਜਰਨੈਲ ਸਿੰਘ ਨੂੰ ਜਿੰਦਾ ਜਾਂ ਮੁਰਦਾ ਗ੍ਰਿਫਤਾਰ ਕਰ ਰਾਤੋ ਰਾਤ ਦਿੱਲੀ ਪਰਤ ਜਾਵਾਂਗੇ। ਪਤਾ ਹੀ ਉਦੋਂ ਲੱਗਾ ਜਦੋਂ ਮੋਰਚਾ 72 ਘੰਟੇ ਤੋਂ ਵਧੀਕ ਟੱਪ ਗਿਆ। ਹੱਥੋਂ ਹੱਥ ਦੀ ਲੜਾਈ ਨਾਲ ਜਿੱਤ ਨਹੀਂ ਸਕੇ। ਹਿੰਦੁਸਤਾਨੀ ਫੋਰਸਾਂ ਨੂੰ ਟੈਂਕਾਂ ਦੇ ਗੋਲੇ, ਤੋਪਾਂ ਦੇ ਗੋਲੇ ਭਰਾਉਣੇ ਪਏ। ਹਰ ਇੱਕ ਤਰ੍ਹਾਂ ਦਾ ਹਥਿਆਰ ਹਿੰਦੁਸਤਾਨੀ ਫੋਰਸ ਨੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਜੀ ਦੀ ਪ੍ਰਕਰਮਾ ਦੇ ਅੰਦਰ ਵਰਤਿਆ। NSG ਦੇ ਕਮਾਂਡੋਸ ਜਿਨ੍ਹਾਂ ਨੂੰ ਵਿਸ਼ੇਸ਼ ਕਰਕੇ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਜਾਂ ਜਿਹੜੀਆਂ ਵੱਡੀਆਂ ਸੈਲੀਬ੍ਰਿਟੀਜ਼ ਨੇ ਉਹਨਾਂ ਦੀ ਸੁਰੱਖਿਆ ਲਈ ਤਿਆਰ ਕੀਤਾ ਜਾਂਦਾ, ਉਹ ਵੀ ਜਦੋਂ ਇਸ ਮੋਰਚੇ ਦੇ ਉੱਪਰ ਸਿੰਘਾਂ ਦੇ ਨਾਲ ਉਹਨਾਂ ਦਾ ਸਾਹਮਣਾ ਹੋਇਆ, ਉਹਨਾਂ ਦੇ ਵੀ ਕੰਨਾਂ ਨੂੰ ਹੱਥ ਲੱਗ ਗਏ। ਹਿੰਦੁਸਤਾਨੀ ਸਰਕਾਰ ਦੇ ਵੱਲੋਂ ਡਿਊਟੀ ਫਰੀ ਸ਼ਰਾਬ ਫੌਜੀਆਂ ਦੇ ਵਿੱਚ ਵਰਤਾਈ ਗਈ ਵੀ ਤਾਂ ਜੋ ਉਹਨਾਂ ਦਾ ਮਨੋਬਲ ਬਣਿਆ ਰਹੇ। ਪਰ ਗੁਰੂ ਰੂਪ ਖਾਲਸਾ ਜੀ ਉੱਥੇ ਗੁਰੂ ਕੇ ਪਿਆਰੇ ਸਿੰਘ ਫਿਰ ਜਾਨਾਂ ਹੂਲ ਕੇ ਲੜੇ ਜੀ। ਉਹਨਾਂ ਫਿਰ ਚਮਕੌਰ ਦੀ ਗੜੀ ਦਾ ਇਤਿਹਾਸ ਚੇਤੇ ਕਰਵਾਇਆ। ਉਹਨਾਂ ਦੱਸਿਆ ਵੀ ਉਹਨਾਂ ਦੀਆਂ ਰਗਾਂ ਦੇ ਅੰਦਰ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਖੰਡੇ ਬਾਟੇ ਦੀ ਪਾਹੁਲ ਵਗ ਰਹੀ ਹੈ। ਉਹਨਾਂ ਨੇ ਫਿਰ ਗੁਰੂ ਦਾ ਓਟ ਆਸਰਾ ਲੈ ਕਰਕੇ ਪਾਵਨ ਅਸਥਾਨਾਂ 'ਤੇ ਜ਼ਾਲਮਾਂ ਦਾ ਸਾਹਮਣਾ ਕੀਤਾ ਔਰ ਸ਼ਹਾਦਤਾਂ ਦਿੱਤੀਆਂ। ਅੱਜ ਸਾਰਾ ਦਿਨ ਉਸ ਸਮੇਂ 4 ਜੂਨ 1984 ਨੂੰ ਗੋਲਾਬਾਰੀ ਹੁੰਦੀ ਰਹੀ। ਆਓ ਉਹਨਾਂ ਸਮੂਹ ਸਿੰਘਾਂ ਸਿੰਘਣੀਆਂ ਦੇ ਚਰਨਾਂ ਦੇ ਵਿੱਚ ਦੋਏ ਕਰ ਜੋੜ ਕਰੋ ਅਰਦਾਸ, ਬੇਨਤੀ ਕਰੀਏ ਔਰ ਨਾਲ ਧੰਨ ਗੁਰੂ ਕਲਗੀਧਰ ਪਾਤਸ਼ਾਹ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੇ ਅਸਥਾਨਾਂ 'ਤੇ ਜੁੜੇ ਹਾਂ, ਉਹਨਾਂ ਦੇ ਪਾਵਨ ਚਰਨ ਕਮਲਾਂ ਦਾ ਟੇਕ ਆਸਰਾ ਲੈਂਦੇ ਹਾਂ, ਬੇਨਤੀ ਕਰੀਏ ਸਤਿਗੁਰੂ ਆਪ ਤਰੁੱਠ ਕਰਕੇ ਵਿੱਚ ਵਰਤੋ, ਆਪ ਬਖਸ਼ਿਸ਼ ਕਰੋ ਸਾਡੇ ਵੀ ਅੰਦਰ, ਕਿਤੇ ਤੁਹਾਡੀ ਕਿਰਪਾ ਵਰਤੇ, ਤੁਹਾਡੀ ਪਾਵਨ ਬਖਸ਼ਿਸ਼, ਤੁਹਾਡਾ ਪਾਵਨ ਓਟ ਆਸਰਾ ਲੈ ਕਰਕੇ ਅਸੀਂ ਵੀ ਨਾਮ ਨੂੰ ਜਪਦਿਆਂ ਜਪਾਉਂਦਿਆਂ ਅੰਦਰੋਂ ਬਲਵਾਨ ਹੋ ਕਰਕੇ ਸਤਿਗੁਰੂ ਤੁਹਾਡੇ 'ਤੇ ਭਰੋਸਾ ਕਰਦਿਆਂ ਸੱਚੇ ਪਾਤਸ਼ਾਹ ਤੁਹਾਨੂੰ ਸਮਰਪਿਤ ਹੋ ਕਰਕੇ ਸਵਾਸ ਬਤੀਤ ਕਰੀਏ। ਆਓ ਜਿੰਨੇ ਮਾਈ ਭਾਈ ਜੁੜੇ ਹੋ, ਇਤਿਹਾਸ ਦੀ ਲੜੀ ਪ੍ਰਾਰੰਭਣ ਤੋਂ ਪਹਿਲਾਂ ਕਰੀਏ ਰਸਨਾ ਨੂੰ ਪਵਿੱਤਰ, ਅਦਬ ਔਰ

0: ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਜਿਹੜੇ ਰਾਜਪੂਤਾਨੇ ਦੇ ਇਲਾਕਿਆਂ ਦੇ ਅੰਦਰ ਵਿਚਰਦਿਆਂ ਹੋਇਆਂ ਵੱਖ ਵੱਖ ਨਗਰਾਂ ਦੇ ਵਿੱਚ ਪਾਕ ਮੁਕੱਦਸ ਚਰਨ ਪਾਉਂਦਿਆਂ ਸਿੱਖ ਸੇਵਕਾਂ ਨੂੰ ਨਵਾਜਦਿਆਂ ਔਰ ਜਿਹੜਾ ਅੱਗੇ ਅੜਿਆ ਉਹਦੀ ਸੁਧਾਈ ਕਰਦਿਆਂ ਵੱਖ ਵੱਖ ਨਗਰਾਂ ਦੇ ਵਿੱਚ ਵਿਚਰਦਿਆਂ ਮਾਰਗ ਦੇ ਉੱਪਰ ਅੱਗੇ ਚਲੇ ਜਾ ਰਹੇ ਹਨ।
1: ਗ੍ਰਾਮ ਚੌਧਰੀ ਮਿਲਤ ਜੇ ਸੋ ਸੁਖ ਬਸ ਦਿਨ ਰਾਤ।
0: ਜਿਹੜਾ ਕੋਈ ਨਗਰ ਦਾ ਚੌਧਰੀ ਪਿੰਡ ਦਾ ਆਗੂ ਆ ਕਰਕੇ ਸਤਿਗੁਰੂ ਜੀ ਨੂੰ ਪ੍ਰੇਮ ਨਾਲ ਆ ਕਰਕੇ ਮਿਲਣਾ ਕਰਦਾ, ਭੇਟਾ ਅੱਗੇ ਰੱਖ ਕੇ ਨਤਮਸਤਕ ਹੁੰਦਾ, ਰਜ਼ੋਈਆਂ ਕਰਦਾ, ਸਤਿਗੁਰੂ ਤਰੁੱਠ ਕੇ ਮੇਰੇ ਤੇ ਕਿਰਪਾ ਕਰ ਦਿਓ, ਮੈਨੂੰ ਨਵਾਜ ਦਿਓ, ਫਿਰ ਜਿਹੜਾ ਤਾਂ ਅੱਗਿਓਂ ਆ ਕਰਕੇ ਮਿਲ ਪੈਂਦਾ, ਫਿਰ ਉਹ ਆਪਣੇ ਲੋਕਾਂ ਦੇ ਵਿੱਚ ਸੁੱਖ ਔਰ ਆਰਾਮ ਦੇ ਨਾਲ ਦਿਨ ਬਤੀਤ ਕਰਦਾ ਹੈ।
1: ਜਾਉ ਪਈ ਜੇ ਹੰਕਾਰ ਧਰੈ ਨਿਜ ਬਲ ਕੋ।
0: ਹੁਣ ਉਸ ਸਮੇਂ ਜਿਹੜਾ ਕੋਈ ਸਤਿਗੁਰੂ ਜੀ ਨੂੰ ਅੱਗਿਓਂ ਆ ਕਰਕੇ ਮਿਲਣਾ ਨਹੀਂ ਕਰਦਾ, ਜਿਹਨੂੰ ਹੰਕਾਰ ਹੁੰਦਾ ਵੀ ਮੇਰੇ ਕੋਲ ਬਹੁਤ ਤਾਕਤ ਹੈ, ਮੇਰੇ ਕੋਲ ਬਹੁਤ ਫੌਜਾਂ ਨੇ, ਵੱਡਾ ਗੋਲੀ ਸਿੱਕੇ ਦਾ ਭੰਡਾਰ ਹੈ, ਜਿਹੜਾ ਆਪਣੇ ਇਸ ਰਾਜ ਸੱਤਾ ਆਪਣੀ ਤਾਕਤ ਦੇ ਨਸ਼ੇ ਦੇ ਹੰਕਾਰ ਦੇ ਵਿੱਚ ਜੁੜਿਆ, ਸਤਿਗੁਰੂ ਜੀ ਨੂੰ ਅੱਗਿਓਂ ਆ ਕਰਕੇ ਮਿਲਣਾ ਨਹੀਂ ਕਰਦਾ।
1: ਤਾਂ ਪਰ ਹਮਲਾ ਹੋਵਤ ਦਲ ਕੋ।
0: ਉਸੇ ਸਮੇਂ ਸਤਿਗੁਰੂ ਜੀ ਦੇ ਦਲ ਬਲ ਦੇ ਜਿਹੜੇ ਸੂਰਬੀਰ ਸਿੰਘ ਯੋਧੇ ਨੇ, ਮਹਾਰਾਜ ਜੀਆਂ ਦੇ ਨਾਲ ਰਹਿਣ ਵਾਲੇ ਗੁਰੂ ਪਿਆਰੇ ਸਿੰਘ ਸੂਰਬੀਰ ਯੋਧੇ ਉਸ ਹੰਕਾਰੀ ਦੇ ਉੱਪਰ ਜਾ ਕਰਕੇ ਹਮਲਾ ਕਰ ਦਿੰਦੇ ਹਨ। ਉਸੇ ਸਮੇਂ ਬੰਦੂਕਾਂ ਦੇ ਵਿੱਚੋਂ ਗੋਲੀਆਂ ਚੱਲਦੀਆਂ ਨੇ ਤੇ ਜਿਹੜਾ ਸਤਿਗੁਰੂ ਜੀ ਦੇ ਅੱਗੇ ਆ ਕਰਕੇ ਅੜਨਾ ਕਰਦਾ ਉਹਨੂੰ ਮਾਰ ਦਿੱਤਾ ਜਾਂਦਾ ਹੈ।
1: ਲੁੱਟ ਕੂਟ ਲੈ ਕਰ ਹੈ ਆਹਾਰ।
0: ਉਸੇ ਸਮੇਂ ਉਹਦੀ ਸਾਰੀ ਨਗਰੀ ਨੂੰ ਲੁੱਟ ਲਿਆ ਜਾਂਦਾ ਹੈ, ਜਿਹੜੇ ਵਸਨੀਕ ਹੁੰਦੇ ਨੇ ਉਹਨਾਂ ਨੂੰ ਮਾਰਾਂ ਪੈਂਦੀਆਂ ਨੇ, ਕੁੱਟਿਆ ਜਾਂਦਾ ਤੇ ਜਿਹੜੇ ਉਹਦੇ ਸਿਪਾਹੀ ਹੁੰਦੇ ਨੇ ਉਹਨਾਂ ਦੀ ਵੀ ਮਾਰ ਕੁਟਾਈ ਹੁੰਦੀ ਹੈ ਤੇ ਗੁਰੂ ਕੇ ਸਿੰਘ ਉਹਦੇ ਕੋਲੋਂ ਆਹਾਰ ਭਾਵ ਛਕਣ ਵਾਲੇ ਪਦਾਰਥ ਲੁੱਟ ਲੈਂਦੇ ਹਨ।
1: ਦਿਨ ਪ੍ਰਤਕੂਚ ਨਾਥ ਕੋ ਹੋਏ।
0: ਦਿਨ ਪ੍ਰਤੀ ਦਿਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜਿਹੜੇ ਤ੍ਰਿਲੋਕੀ ਦੇ ਨਾਥ ਸਤਿਗੁਰੂ ਨੇ ਉਹ ਅਗਲੇ

0: ਜਿੱਥੇ ਜਿੱਥੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਜਾਣਾ ਕਰਦੇ ਨੇ, ਕਿਉਂਕਿ ਮਹਾਰਾਜ ਜੀਆਂ ਦੇ ਨਾਲ ਤਿਆਰ ਬਰ ਤਿਆਰ ਸਿੰਘ ਸੂਰਵੀਰ ਯੋਧੇ ਨੇ ਜਿਹੜੇ ਹਰ ਵੇਲੇ ਸ਼ਸਤਰ ਬਸਤਰਾਂ ਦੇ ਨਾਲ ਤਿਆਰ ਰਹਿੰਦੇ ਨੇ। ਹੁਣ ਜਿੱਧਰ ਵੀ ਸਿੰਘ ਜਾਂਦੇ ਨੇ ਜਾ ਕਰਕੇ ਉੱਧਰ ਬੰਦੂਕਾਂ ਦੇ ਵਿੱਚੋਂ ਗੋਲੀਆਂ ਚਲਾਉਣੀਆਂ, ਸ਼ਿਕਾਰ ਖੇਡਣੇ, ਅਤੇ ਜਿਹੜੇ ਪਿੰਡਾਂ ਨਗਰਾਂ ਦੇ ਵਿੱਚੋਂ ਮਹਾਰਾਜ ਗੁਜ਼ਰਨਾ ਕਰਦੇ ਨੇ ਨਾ, ਉਹਨਾਂ ਪਿੰਡਾਂ ਨਗਰਾਂ ਦੇ ਵਿੱਚ ਮਹਾਰਾਜ ਜੀ ਦੇ ਆਉਣ ਤੋਂ ਬਾਅਦਾਂ ਵੱਡਾ ਰੌਲਾ ਮੱਚ ਜਾਂਦਾ ਹੈ। ਹੁਣ ਜਿਸ ਸਮੇਂ ਬੰਦੂਕਾਂ ਦੇ ਵਿੱਚੋਂ ਗੋਲੀਆਂ ਚੱਲਦੀਆਂ ਨੇ ਜੀ, ਉਸ ਸਮੇਂ ਤੋਪਾਂ ਦੇ ਵਿੱਚੋਂ ਗੋਲੇ ਚੱਲਣੇ, ਇਸ ਵੱਡੇ ਰੌਲੇ ਨੂੰ ਸ਼ੋਰ ਨੂੰ ਸੁਣ ਕਰਕੇ ਜਿਹੜੇ ਲੋਕ ਪਿੰਡਾਂ ਨਗਰਾਂ ਵਿੱਚ ਰਹਿਣ ਵਾਲੇ ਨੇ ਉਹ ਬਹੁਤਾਤ ਡਰ ਜਾਂਦੇ ਹਨ। ਕਈ ਦੇਸ਼ ਸਤਿਗੁਰੂ ਜੀਆਂ ਨੇ ਇਸੇ ਤਰ੍ਹਾਂ ਕਿਰਪਾ ਵਰਤਾਉਂਦਿਆਂ ਸਿੱਖਾਂ ਦੇ ਉੱਪਰ ਬਖਸ਼ਿਸ਼ਾਂ ਕਰਦਿਆਂ ਔਰ ਅੜਨ ਵਾਲਿਆਂ ਨੂੰ ਸਬਕ ਸਿਖਾਉਂਦਿਆਂ ਉਲੰਘ ਦਿੱਤੇ।
1: ਬਿਖਮ ਪੰਥ ਆ ਗਏ ਸੁਣ ਲਏ,
0: ਤੇ ਅੱਗੇ ਚੱਲ ਕਰਕੇ ਪਤਾ ਲੱਗਿਆ ਜੀ ਜਿਹੜੇ ਉੱਧਰ

0: ਤੁਸੀਂ ਤੋਪਾਂ ਲਿਜਾ ਸਕਦੇ ਹੋ ਅਤੇ ਨਾ ਹੀ ਜਿਹੜੇ ਰਸਦਾਂ ਬਸਦਾਂ ਵਾਲੇ ਗੱਡੇ ਨੇ ਉਹ ਤੁਹਾਡੇ ਗੱਡੇ ਵੀ ਇਹਨਾਂ ਮਾਰਗਾਂ ਦੇ ਉੱਪਰ ਚੱਲ ਨਹੀਂ ਸਕਦੇ।
1: ਗਿਰ ਲਗ ਪਾਹਨ ਬ੍ਰਿੰਦ ਭਰੇ ਹੈ।
0: ਸੱਚੇ ਪਾਤਸ਼ਾਹ ਜੀ ਇਹ ਜਿਹੜਾ ਮਾਰਗ ਹੈ ਨਾ ਇਹ ਮਾਰਗ ਬਹੁਤ ਵੱਡੇ ਛੋਟੇ ਪੱਥਰਾਂ ਦੇ ਨਾਲ ਭਰਿਆ ਹੋਇਆ ਹੈ।
1: ਮਾਰਗ ਕਠਨ ਸੁਣਿਓ ਜਬ ਕਾਨ।
0: ਜਦੋਂ ਉੱਥੋਂ ਦੇ ਰਹਿਣ ਵਾਲੇ ਲੋਕਲ ਲੋਕਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੂੰ ਦੱਸਣਾ ਕੀਤਾ, ਗਰੀਬ ਨਵਾਜ ਸਤਿਗੁਰੂ ਇਹ ਜਿਹੜਾ ਮਾਰਗ ਹੈ ਵੱਡੇ ਛੋਟੇ ਪੱਥਰਾਂ ਦੇ ਨਾਲ ਭਰਿਆ ਹੋਇਆ, ਅਤੇ ਸੱਚੇ ਪਾਤਸ਼ਾਹ ਜੀ ਨੇ

0: ਉਸ ਬਿਖੜੇ ਮਾਰਗ ਤੋਂ ਪਾਸੇ ਹਟ ਗਏ ਹਨ।
1: ਪੰਥ ਸੁਖੈਨ ਅਪਰਜਿਤ ਹੈ,
0: ਜਿਹੜਾ ਦੂਸਰਾ ਸੌਖਾ ਸੁਖੈਨ ਮਾਰਗ ਸੀ, ਜਿਸ ਮਾਰਗ ਦੇ ਉੱਪਰ

0: ਦੇਸ਼ ਦਾ ਜਿਹੜਾ ਭੇਦ ਸੀ ਜਿਹੜਾ ਸਤਿਗੁਰੂ ਜੀ ਨੇ ਸਾਰਾ ਜਾਣਨਾ ਕੀਤਾ ਸੀ, ਕਿਉਂਕਿ ਇੱਕ ਤਾਂ ਔਖਾ ਮਾਰਗ ਸੀ ਇੱਕ ਸੌਖਾ ਮਾਰਗ ਸੀ। ਔਖਾ ਵਿਖਨ ਮਾਰਗ ਤੋਂ ਭਾਵ ਜਿੱਥੇ ਵੱਡੇ ਛੋਟੇ ਪੱਥਰ ਬਣੇ ਹੋਏ ਸਨ ਪਹਾੜੀ ਰਸਤਾ ਸੀ, ਇੱਕ ਸੌਖਾ ਮਾਰਗ ਸੀ ਜਿਨ੍ਹਾਂ ਮਾਰਗਾਂ ਤੋਂ ਗੱਡਾ ਵੀ ਜਾ ਸਕਦਾ ਸੀ, ਤੋਪਾਂ ਵੀ ਜਾ ਸਕਦੀਆਂ ਸਨ, ਘੋੜੇ ਵੀ ਸੌਖਿਆਂ ਚੱਲ ਸਕਦੇ ਸਨ। ਹੁਣ ਸਾਰਾ ਉਹ ਜਿਹੜਾ ਸੌਖੇ ਮਾਰਗ ਦਾ ਭੇਦ ਹੈ ਉਹ ਗਰੀਬ ਨਿਵਾਜ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਪਤਾ ਹੈ। ਸੱਚੇ ਪਾਤਸ਼ਾਹ ਜੀਆਂ ਨੇ ਉਸੇ ਸਮੇਂ ਆਪਣੇ ਸੇਵਕਾਂ ਦੇ ਪਾਸੋਂ ਸੁਣ ਕਰਕੇ, ਕਿਉਂਕਿ ਉਹਨਾਂ ਸੇਵਾਦਾਰਾਂ ਨੇ ਦੱਸ ਦਿੱਤਾ ਵੀ ਸੱਚੇ ਪਾਤਸ਼ਾਹ ਇਹ ਜਿਹੜੀ ਉੱਚੀ ਘਾਟੀ ਨਜ਼ਰ ਆ ਰਹੀ ਹੈ ਇਸ ਘਾਟੀ ਨੂੰ ਪਾਰ ਕਰਨ ਵਾਸਤੇ ਇਹ ਜਿਹੜਾ ਸੌਖਾ ਮਾਰਗ ਹੈ ਇਹ ਮਾਰਗ ਤੁਸੀਂ ਧਾਰਨ ਕਰੋ,
1: ਪਹੁੰਚੋ ਜਾਏ ਨਾ ਔਖੀ ਬਾਟੀ,
0: ਕਿਉਂਕਿ ਸਤਿਗੁਰੂ ਜੀ ਜੇਕਰ ਇਸ ਔਖੇ ਮਾਰਗ ਤੋਂ ਤੁਸੀਂ ਜਾਣਾ ਕਰੋਗੇ, ਔਖੀ ਘਾਟੀ ਤੋਂ ਜਾਣਾ ਕਰੋਗੇ ਤੇ ਸੱਚੇ ਪਾਤਸ਼ਾਹ ਇਸ ਔਖੇ ਮਾਰਗ ਤੋਂ ਉਲੰਘ ਕਰਕੇ ਤੁਸੀਂ ਇਸ ਮਾਰਗ ਨੂੰ ਪੂਰਾ ਨਹੀਂ ਕਰ ਸਕਦੇ।
1: ਦੂਸਰ ਮਗ ਹੈ ਚਲਨ ਸੁਖੈਨ,
0: ਜਿਹੜਾ ਦੂਸਰਾ ਮਾਰਗ ਜਿਸ ਮਾਰਗ ਦੇ ਉੱਪਰ ਚੱਲਣਾ ਬਹੁਤ ਸੁਖੈਨ ਭਾਵ ਸੁਖਾਲਾ ਹੈ।
1: ਸੁਨ ਤਿਤ ਗਮਨੇ ਕਰੁਣਾ ਆਇਨ,
0: ਹੁਣ ਕਰੁਣਾ ਦੇ ਸਾਗਰ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜੇ ਬਖਸ਼ਿਸ਼ਾਂ ਦੇ ਖਜ਼ਾਨੇ ਨੇ, ਕਰੁਣਾ ਦੇ ਭੰਡਾਰੇ ਨੇ, ਆਪਣੇ ਸਿੱਖ ਸੇਵਕਾਂ ਦੇ ਉੱਤੇ ਕਿਰਪਾ ਕਰਨ ਵਾਲੇ ਸਤਿਗੁਰੂ, ਜਦੋਂ ਉਹਨਾਂ ਨੇ ਇਸ ਬਾਤ ਨੂੰ ਜਾਣਨਾ ਕੀਤਾ ਵੀ ਇੱਕ ਸੌਖਾ ਮਾਰਗ ਹੈ ਤੇ ਕਰੁਣਾ ਦੇ ਸਾਗਰ ਸਤਿਗੁਰੂ ਜੀ ਨੇ ਇਹ ਬਚਨ ਸੁਣ ਕਰਕੇ ਉਸ ਸੌਖੇ ਉਸ ਸੁਖਾਲੇ ਮਾਰਗ

0: ਤੇ ਕਿਰਪਾ ਕਰਨ ਵਾਲੇ ਸਤਿਗੁਰੂ ਜੀ ਨੇ ਉਹ ਜਿਹੜਾ ਪਹਾੜੀ ਦਾ ਰਸਤਾ ਸੀ, ਮਾਰਗ ਸੀ, ਉਹ ਸੌਖਾ ਮਾਰਗ ਮਹਾਰਾਜ ਜੀਆਂ ਨੇ ਆਪਣੇ ਸਿੱਖ ਸੇਵਕਾਂ ਦੇ ਨਾਲ ਪਾਰ ਕੀਤਾ ਹੈ।
1: ਦੇਖਿਓ ਸੁੰਦਰ ਦੇਸ਼ ਬਹਾਰ।
0: ਤੇ ਜਦੋਂ ਮਹਾਰਾਜ ਉਸ ਪਰਬਤ ਉਸ ਪਹਾੜੀ ਦੇ ਦੂਸਰੇ ਪਾਸੇ ਪਹੁੰਚ ਗਏ ਤੇ ਸੱਚੇ ਪਾਤਸ਼ਾਹ ਜੀਆਂ ਨੇ ਵੇਖਣਾ ਕੀਤਾ ਵੀ ਦੂਸਰੇ ਪਾਸੇ ਜਾ ਕਰਕੇ ਬਹੁਤ ਹੀ ਜਿਹੜਾ ਸੋਹਣਾ ਦੇਸ਼ ਜਿੱਥੇ ਅਨੇਕਾਂ ਤਰ੍ਹਾਂ ਦੀ ਹਰਿਆਵਲ, ਹਰ ਇੱਕ ਤਰ੍ਹਾਂ ਦੀ ਬਹਾਰ, ਖੁਸ਼ੀਆਂ ਖੇੜਾ ਹੈ, ਉਹ ਸੋਹਣਾ ਦੇਸ਼ ਵਸ ਰਿਹਾ ਹੈ।
1: ਸਦਲ ਸਫਰ ਤਰਵਰ ਬਹੁ ਖਰੇ।
0: ਉਸ ਦੇਸ਼ ਦੇ ਅੰਦਰ ਜੀ ਅਨੇਕਾਂ ਤਰ੍ਹਾਂ ਦੇ ਜਿਹੜੇ ਤਰਵਰ ਸਨ, ਰੁੱਖ ਸਨ, ਫੁੱਲਾਂ ਵਾਲੇ ਫਲਾਂ ਵਾਲੇ ਅਨੇਕਾਂ ਤਰ੍ਹਾਂ ਦੇ ਰੁੱਖ ਖਲੋਤੇ ਹਨ।
1: ਸੁਖਦਾਇਕ ਛਾਇਆ ਕਹੋ ਕਰੇ।
0: ਜਿਹੜੇ ਆਉਣ ਜਾਣ ਵਾਲੇ ਮੁਸਾਫਰਾਂ ਨੂੰ, ਨਗਰ ਦੇ ਵਸਨੀਕਾਂ ਨੂੰ ਸੁੱਖ ਦੇਣ ਵਾਲੇ, ਕਿਉਂਕਿ ਫਲਾਂ ਦੇ ਰੁੱਖ, ਜਿਹੜਾ ਕੋਈ ਰਾਹਗੀਰ ਮੁਸਾਫਰ ਆਉਂਦਾ ਉਹ ਉਹਨਾਂ ਫਲਦਾਇਕ ਰੁੱਖਾਂ ਤੋਂ ਫਲ ਤੋੜ ਕਰਕੇ ਛਕਣਾ ਕਰਦਾ, ਔਰ ਸ਼ਾਨਦਾਰ ਰੁੱਖ ਨੇ ਉਹਨਾਂ ਸ਼ਾਨਦਾਰ ਰੁੱਖਾਂ ਦੇ ਥੱਲੇ ਖਲੋ ਕਰਕੇ ਆਰਾਮ ਕਰਕੇ ਆਪਣੀ ਜਿਹੜੀ ਸ਼੍ਰੀਮਤ ਹੈ, ਆਪਣੀ ਜਿਹੜੀ ਥਕਾਵਟ ਹੈ ਉਹਨੂੰ ਦੂਰ ਕਰਦਾ। ਇਸ ਤਰ੍ਹਾਂ ਜਿਹੜੇ ਉਹ ਰੁੱਖ ਹਨ, ਕਈ ਤਰ੍ਹਾਂ ਦੇ ਜਿਹੜੇ ਰੁੱਖ ਖਲੋਤੇ ਨੇ, ਔਰ ਅਨੇਕਾਂ ਤਰ੍ਹਾਂ ਦੇ ਛਾਂ ਦੇਣ ਵਾਲੇ, ਸੁੱਖ ਦੇਣ ਵਾਲੇ ਰੁੱਖ ਹਨ।
1: ਬਾਗ ਤੜਾਗ ਵਿਭਾਗ ਸਮੇਤ
0: ਕਈ ਤਰ੍ਹਾਂ ਦੇ ਜਿਹੜੇ ਬਾਗ ਵੀ ਉੱਥੇ ਬਣੇ ਹੋਏ ਨੇ, ਜਿਨ੍ਹਾਂ ਦੇ ਵਿੱਚ ਵੱਖ ਵੱਖ ਵੰਨਗੀਆਂ ਦੇ ਫੁੱਲਾਂ ਦੇ ਬੂਟੇ ਵੀ ਲੱਗੇ ਹੋਏ ਨੇ, ਫਲਾਂ

0: ਦੇ ਨਾਲ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਪਹੁੰਚ ਗਏ ਜੀ ਉਸ ਦੇਸ਼ ਦੇ ਅੰਦਰ, ਜਿਸ ਦੇਸ਼ ਦੇ ਅੰਦਰ ਜਿੱਥੇ ਸੋਹਣੇ ਬਾਗ ਨੇ, ਸੋਹਣੇ ਫਲਾਂ ਦੇ ਰੁੱਖ ਲੱਗੇ ਹੋਏ ਨੇ, ਫੁੱਲਾਂ ਦੇ ਬੂਟੇ ਲੱਗੇ ਹੋਏ ਨੇ, ਸੁੱਖ ਦੇ ਰਹੇ ਹਨ ਹਰ ਆਉਣ ਜਾਣ ਵਾਲੇ ਮੁਸਾਫਰ ਨੂੰ, ਉਸ ਦੇਸ਼ ਦੇ ਅੰਦਰ ਜਿੱਥੇ ਅਨੇਕਾਂ ਤਰ੍ਹਾਂ ਦੀਆਂ ਬਾਪੀਆਂ ਭਾਵ ਬੌਲੀਆਂ ਕੂਪ ਖੂਹ, ਜਿਨ੍ਹਾਂ ਖੂਹ ਔਰ ਬੌਲੀਆਂ ਦੇ ਅੰਦਰ ਮਲਹੀਣ ਭਾਵ ਮਲ ਤੋਂ ਰਹਿਤ ਜਿਹੜਾ ਜਲ ਵਗ ਰਿਹਾ ਹੈ।
1: ਜਿਤ ਕਿਤੇ ਸਭ ਜੇ ਸੁਭਤ ਨਵੀਨਾ,
0: ਜਿੱਥੇ ਕਿਤੇ ਵੀ ਵੇਖਣਾ ਕਰੋ ਚੌਹੀ ਪਾਸੀ ਹਰਿਆਵਲ ਹੀ ਹਰਿਆਵਲ ਨਜ਼ਰ ਆ ਰਹੀ ਹੈ।
1: ਗਮਨੇ ਤਾਂ ਹੇਰ ਹਰ ਖਾਏ,
0: ਇਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਪ੍ਰਸੰਨ ਚਿੱਤ ਹੋ ਕਰਕੇ ਇਹ ਨਗਰ ਦੇ ਖੇੜੇ ਨੂੰ ਵੇਖਦਿਆਂ ਹੋਇਆਂ, ਹਰਿਆਲੀ ਨੂੰ ਵੇਖਦਿਆਂ ਹੋਇਆਂ ਮਾਰਗ ਤੇ ਚਲੇ ਜਾ ਰਹੇ ਹਨ।
1: ਸੁੰਦਰ ਥਲ ਪਿਖ ਥਲ ਉਤਰਾਏ,
0: ਮਹਾਰਾਜ ਜੀਆਂ ਨੇ ਨਾ ਇੱਕ ਬੜਾ ਸੋਹਣਾ ਰਮਣੀਕ ਸੋਹਣਾ ਥਾਂ ਵੇਖਣਾ ਕੀਤਾ, ਤੇ ਜਦੋਂ ਸੱਚੇ ਪਾਤਸ਼ਾਹ ਜੀ ਨੇ ਰਮਣੀਕ ਸੋਹਣਾ ਥਾਂ ਵੇਖਿਆ ਜੀ, ਸੇਵਕਾਂ ਨੂੰ ਹੁਕਮ ਕਰ ਦਿੱਤਾ, ਕਹਿੰਦੇ ਭਾਈ ਗੁਰਮੁਖੋ ਇਸ ਥਾਂ ਦੇ ਉੱਪਰ ਉਤਾਰਾ ਕੀਤਾ ਜਾਏ।
1: ਰਸਤ ਛਾਗ ਤ੍ਰਿਣ ਈਂਧਨ ਆਨੇ,
0: ਉਸੇ ਸਮੇਂ ਜੀ ਜਿਸ ਜਿਸ ਵਸਤੂ ਦੀ ਲੋੜ ਸੀ, ਕਿਉਂਕਿ ਰਸਦਾਂ ਦੀ ਜ਼ਰੂਰਤ ਹੁੰਦੀ ਸੀ ਲੰਗਰ ਬਣਾਉਣ ਦੇ ਲਈ, ਈਂਧਣ ਲੱਕੜਾਂ ਦੀ ਜ਼ਰੂਰਤ ਹੁੰਦੀ ਸੀ, ਹੋਰ ਅਨੇਕਾਂ ਤਰ੍ਹਾਂ ਦੇ ਜਿਹੜੇ ਪਦਾਰਥ ਚਾਹੀਦੇ ਨੇ ਧ੍ਰਿਣ ਘੋੜਿਆਂ ਵਾਸਤੇ ਦਾਣਾ ਪੱਠਾ ਉਹ ਲੋੜੀਂਦਾ ਹੈ।
1: ਵਿੱਚ ਗ੍ਰਾਮਨ ਕੇ ਸਿੰਘ ਭਇਆ ਨੇ,
0: ਤੇ ਜਿਹੜੇ ਇਹ ਲੋੜੀਂਦੀਆਂ ਵਸਤੂਆਂ ਸਨ ਲੱਕੜਾਂ ਦੀ ਜ਼ਰੂਰਤ ਸੀ, ਦੁੱਧ ਘਿਓ ਰਸਦਾਂ ਘੋੜਿਆਂ ਵਾਸਤੇ ਦਾਣਾ ਪੱਠਾ ਉਹ ਲੈਣ ਵਾਸਤੇ ਗੁਰੂ ਰੂਪ ਖਾਲਸਾ ਜੀ ਨੇ ਨਗਰ ਦੇ ਅੰਦਰ ਜਾਣਾ ਕੀਤਾ।
1: ਦੁਗਦ ਧਦੀ ਗ੍ਰਿਤ ਅਰਮਿਸ਼ਟਾਨ,
0: ਦੁੱਧ ਵੀ ਲਿਆਉਣਾ ਕੀਤਾ ਸਿੰਘਾਂ ਨੇ ਨਗਰ ਦੇ ਵਿੱਚੋਂ, ਦਹੀਂ ਵੀ ਲਿਆਉਣਾ ਕੀਤਾ, ਘਿਓ ਅਤੇ ਬਹੁਤਾਤ ਮਿਸ਼ਟਾਨ।
1: ਦੇਗ ਬਿਖੈ ਡਾਰਤ ਗਨ ਆਨਾ,
0: ਹੁਣ ਜਿਸ ਜਗ੍ਹਾ ਦੇ ਉੱਪਰ ਸਿੰਘਾਂ ਨੇ ਲੰਗਰ ਬਣਾਉਣ ਵਾਸਤੇ ਜਗ੍ਹਾ ਨਿਯਤ ਕੀਤੀ ਗਈ ਹੈ, ਜਿੱਥੇ ਚੁੱਲ੍ਹੇ ਇਤਾਦਿਕ ਬਣਾਉਣੇ ਕੀਤੇ ਨੇ, ਜਿੱਥੇ ਪ੍ਰਸ਼ਾਦ ਪਾਣੀ ਤਿਆਰ ਹੋਣਾ, ਉਸ ਸਥਾਨ 'ਤੇ ਲਿਆ ਕਰਕੇ ਇਹ ਜਿਹੜੀਆਂ ਸਾਰੀਆਂ ਰਸਦਾਂ ਵਸਦਾਂ ਸਨ ਉਹ ਸਿੰਘਾਂ ਦੇ ਵੱਲੋਂ ਦਿੱਤੀਆਂ ਗਈਆਂ ਹਨ।
1: ਇਸ ਪ੍ਰਕਾਰ ਸਤਿਗੁਰ ਸੁਖ ਪਾਵਤ,
0: ਮਹਾਂਕਵੀ ਭਾਈ ਸੰਤੋਖ ਸਿੰਘ ਚੂੜਾਮਣੀ ਜੀ ਇੱਥੇ ਲਿਖਣਾ ਕਰਦੇ ਨੇ, ਕਹਿੰਦੇ ਭਾਈ ਇਸ ਤਰੀਕੇ ਦੇ ਨਾਲ ਗਰੀਬ ਨਵਾਜ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਪਣੇ ਸਿੱਖਾਂ ਦੇ ਉੱਪਰ ਕਿਰਪਾ ਕਰਦਿਆਂ ਹੋਇਆਂ, ਬਖਸ਼ਿਸ਼ਾਂ ਕਰਦਿਆਂ ਹੋਇਆਂ, ਨਗਰ ਦਰ ਨਗਰ ਵਿਚਰਦਿਆਂ ਹੋਇਆਂ, ਮਾਰਗ ਦੇ ਉੱਪਰ ਚਲੇ ਜਾਂਦਿਆਂ ਸੁੱਖ ਪ੍ਰਾਪਤ ਕਰ ਰਹੇ ਹਨ।
1: ਸਨੇ ਸਨੇ ਸੁਖ ਸੋ ਮਗ ਜਾਵਤ,
0: ਹੌਲੀ ਹੌਲੀ ਸਤਿਗੁਰੂ ਜੀ ਸੁੱਖ ਦੇ ਨਾਲ ਮਾਰਗ ਦੇ ਉੱਪਰ ਜਾਣਾ ਕਰ ਰਹੇ ਹਨ।
1: ਇਤਨੇ ਮਹਿ ਦੱਖਣ ਤੇ ਆਇਓ,
0: ਇੰਨੀ ਦੇਰ ਨੂੰ ਕੀ ਹੋਇਆ ਜੀ, ਦੱਖਣ ਦਿਸ਼ਾ ਵਾਲੇ ਪਾਸੇ ਤੋਂ ਇੱਕ ਸੇਵਕ ਨੇ ਸੰਦੇਸ਼ ਲੈ ਕਰਕੇ ਸਤਿਗੁਰੂ ਜੀਆਂ ਦੇ ਪਾਸ ਆਉਣਾ ਕੀਤਾ।
1: ਮਿਲ ਪ੍ਰਭ ਸੰਗ ਪ੍ਰਸੰਗ ਸੁਣਾਇਓ,
0: ਜਦੋਂ ਉਹ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀਆਂ ਦੇ ਚਰਨਾਂ ਦੇ ਵਿੱਚ ਪਹੁੰਚਿਆ, ਆ ਕਰਕੇ ਪ੍ਰੇਮ ਦੇ ਨਾਲ ਨਤਮਸਤਕ ਹੋਇਆ ਔਰ ਸਤਿਗੁਰੂ ਜੀ ਨੂੰ ਸਾਰਾ ਪ੍ਰਸੰਗ ਸਾਰੀ ਵਾਰਤਾ ਦੱਸਣੀ ਕੀਤੀ।
1: ਮਰਿਓ ਨਰੰਗਾ ਬਹੁ ਦੁਖ ਪਾਏ,
0: ਸੱਚੇ ਪਾਤਸ਼ਾਹ ਜੀ ਤੁਹਾਡੀ ਕਿਰਪਾ ਦਾ ਵਰਤਾਰਾ ਵਰਤ ਗਿਆ। ਮਹਾਰਾਜ ਕਹਿੰਦੇ ਭਾਈ ਗੁਰਮੁਖਾ ਕੀ ਹੋਇਆ, ਕਹਿੰਦਾ ਸਤਿਗੁਰੂ ਜੀ ਜਿਹੜਾ ਨਰੰਗਾ ਮਹਾਰਾਜ ਤੁਹਾਡੇ ਸਿੱਖਾਂ ਦੇ ਉੱਪਰ ਤੁਹਾਡੇ ਸਾਹਿਬਜ਼ਾਦਿਆਂ ਦੇ ਉੱਤੇ ਜ਼ੁਲਮ ਕਰਨ ਵਾਲਾ ਉਹ ਨਰੰਗਾ ਬਹੁਤ ਦੁੱਖ ਪਾਉਂਦਾ ਹੋਇਆ ਮਰ ਗਿਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹ ਤਾਂ ਦੁੱਖ ਪਾਉਂਦਾ ਹੋਇਆ ਮਰ ਗਿਆ ਤੇ ਸਾਰੇ ਦੇਸ਼ਾਂ ਦੇ ਅੰਦਰ, ਕਿਉਂਕਿ ਉਹਦਾ ਬੜਾ ਵੱਡਾ ਰਾਜ ਭਾਗ ਹੈ, 22 ਵੱਖੋ ਵੱਖਰੇ ਸੂਬਿਆਂ ਦੇ ਅੰਦਰ ਉਹਦਾ ਰਾਜ ਭਾਗ ਵੰਡਿਆ ਹੋਇਆ, ਸਾਰੇ ਰਾਜਾਂ ਦੇ ਵਿੱਚ ਸਾਰੇ ਦੇਸ਼ਾਂ ਦੇ ਅੰਦਰ ਇਸ ਗੱਲ ਦਾ ਵੱਡਾ ਰੌਲਾ ਪੈ ਗਿਆ ਹੈ।
1: ਸਿੰਘਨ ਬੂਝਨ ਕਰਿਓ,
0: ਹੁਣ ਉਸ ਸਮੇਂ ਨਾ ਜੀ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਸੁਣਨਾ ਕੀਤਾ ਤੇ ਸੁਣ ਕਰਕੇ ਉਸ ਸਿੰਘ ਦੇ ਕੋਲੋਂ ਇਹ ਵਾਰਤਾ ਪੁੱਛਣੀ ਕੀਤੀ,
1: ਕਿਸ ਬਿਮਾਰੀ ਤੇ ਕਿਮ ਮਰਿਓ,
0: ਕਹਿੰਦੇ ਭਾਈ ਦੱਸਣਾ ਕਰੋ ਵੀ ਜਿਹੜਾ ਔਰੰਗਜ਼ੇਬ ਹੈ ਨਰੰਗਾ ਜਿਹਨੇ ਸਾਰੀ ਉਮਰ ਹਿੰਦੁਸਤਾਨ ਦੀ ਧਰਤੀ ਦੇ ਉੱਪਰ ਮਜ਼ਲੂਮਾਂ ਤੇ ਬੜੇ ਜ਼ੁਲਮ ਕੀਤੇ ਨੇ। ਹਿੰਦੁਸਤਾਨ ਦੀ ਇਸ ਧਰਤੀ ਨੂੰ ਇੱਕ ਮਤ ਇਸਲਾਮ ਦੇ ਦਾਇਰੇ ਦੇ ਵਿੱਚ ਲਿਆਉਣ ਦੇ ਸੁਪਨੇ ਦੇਖਣ ਵਾਲਾ ਔਰੰਗਾ, ਇਹ ਦੱਸਣਾ ਕਰੋ ਭਾਈ ਉਹ ਕਿਹੜੀ ਬਿਮਾਰੀ ਦੇ ਨਾਲ ਮਰਿਆ ਹੈ।
1: ਕਹਿਤ ਭਾਇਓ ਤਬ ਸਰਬ ਬ੍ਰਤੰਤ।
0: ਹੁਣ ਉਸ ਸਮੇਂ ਜੀ ਜਦੋਂ ਪੁੱਛਣਾ ਕੀਤਾ ਤੇ ਫਿਰ ਉਸ ਸਿੱਖ ਨੇ ਸਾਰਾ ਜਿਹੜਾ ਬਿਰਤੰਤ ਸੀ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਹਜ਼ੂਰ ਦੱਸਣਾ ਕੀਤਾ।
1: ਜਿਸ ਵਿਦ ਭਾਇਓ ਦਿੱਲੀ ਸੁਰ ਅੰਤ,
0: ਜਿਸ ਤਰੀਕੇ ਦੇ ਨਾਲ ਦਿੱਲੀ ਦੇ ਈਸ਼ਵਰ ਔਰੰਗਜ਼ੇਬ ਦਾ ਅੰਤ ਹੋਇਆ ਭਾਵ ਨਾਸ਼ ਹੋਇਆ ਹੈ।
1: ਗੁਰੂ ਸਫ਼ਰਨਾਮਾ ਜੋ ਪਠਿਓ,
0: ਉਹਨੇ ਆਖਿਆ ਕਹਿੰਦਾ ਸਤਿਗੁਰੂ ਸੱਚੇ ਪਾਤਸ਼ਾਹ ਆ ਜਿਹੜੀ ਤੁਸੀਂ ਕਿਰਪਾ ਕੀਤੀ ਸੀ ਨਾ ਜਿੱਤ ਦੀ ਚਿੱਠੀ ਜ਼ਫ਼ਰਨਾਮਾ ਜਿਹੜਾ ਤੁਸੀਂ ਔਰੰਗਜ਼ੇਬ ਦੇ ਵੱਲ ਭੇਜਣਾ ਕੀਤਾ ਸੀ,
1: ਜਿਸ ਕੋ ਖੋਲ ਸ਼ਾਹ ਜਬ ਪਠਿਓ।
0: ਸਤਿਗੁਰੂ ਮਹਾਰਾਜ ਜਦੋਂ ਉਸ ਤੁਹਾਡੇ ਵੱਲੋਂ ਭੇਜੇ ਹੋਏ ਜ਼ਫ਼ਰਨਾਮੇ ਨੂੰ ਉਸ ਔਰੰਗੇ ਦੇ ਵੱਲੋਂ ਖੋਲ ਕਰਕੇ ਪੜਨਾ ਕੀਤਾ,
1: ਤਬ ਹੀ ਤੇ ਤਨ ਭਈ ਬਿਮਾਰੀ।
0: ਉਸ ਜ਼ਫ਼ਰਨਾਮੇ ਨੂੰ ਪੜਨ ਦੀ ਦੇਰ ਸੀ ਉਹਦਾ ਸਾਰਾ ਸਰੀਰ ਇੱਕ ਬਿਮਾਰੀ ਦੇ ਅੰਦਰ ਜਕੜਿਆ ਗਿਆ।
1: ਕਰੇ ਅਨੇਕ ਹਿਕਮਤ ਉਪਚਾਰੀ,
0: ਜਿਹੜੇ ਅਨੇਕਾਂ ਤਰ੍ਹਾਂ ਦੇ ਹਿਕਮਤ ਵੈਦ ਉਹਦੀ ਹਜ਼ੂਰੀ ਦੇ ਵਿੱਚ ਰਹਿਣ ਵਾਲੇ ਸਨ, ਜਿਹੜੇ ਉਹਦਾ ਖਿਆਲ ਰੱਖਦੇ ਸਨ, ਜਦੋਂ ਕਦੀ ਕੋਈ ਬਿਮਾਰੀ ਆਉਣੀ ਉਹਦਾ ਉਪਚਾਰ ਕਰਨਾ, ਉਹਨਾਂ ਵੈਦਾਂ ਨੇ ਅਨੇਕਾਂ ਤਰ੍ਹਾਂ ਦੀ ਵੈਦਗੀ ਦੇ ਜਿਹੜੇ ਔਸ਼ਧੀਆਂ ਦੇ ਜਿਹੜੇ ਨੁਸਖੇ ਸਨ ਉਹ ਨੁਸਖੇ ਬਣਾ ਬਣਾ ਕੇ ਔਰੰਗਜ਼ੇਬ ਨੂੰ ਦੇਣ ਦਾ ਯਤਨ ਕੀਤਾ।
1: ਪਚੈ ਆਹਾਰ ਪਚੈ ਸੋ ਨਾਹੀ,
0: ਪਰ ਔਰੰਗਜ਼ੇਬ ਨੂੰ ਜਿਹੜੀ ਬਿਮਾਰੀ ਲੱਗੀ ਸੀ ਉਹ ਬਿਮਾਰੀ ਬੜੀ ਭਿਆਨਕ ਲੱਗੀ ਸੀ। ਉਹ ਜਿਹੜਾ ਕੋਈ ਪਦਾਰਥ ਛਕਣਾ ਕਰਦਾ ਸੀ ਨਾ ਉਹ ਪਦਾਰਥ ਔਰੰਗਜ਼ੇਬ ਨੂੰ ਪਚਦਾ ਕੋਈ ਨਹੀਂ ਸੀ, ਉਹ ਪਦਾਰਥ ਉਹਨੇ ਛਕਣਾ ਪਚੈ ਸਹਿ ਨਾਹੀ, ਉਹਨੂੰ ਉਸ ਸਮੇਂ ਉਹ ਪਦਾਰਥ ਨਾ ਪਚਣਾ। ਉਹ ਜਿਹੜਾ ਪਦਾਰਥ ਛਕਦਾ ਸੀ ਭਾਵਾਂ ਉਹ ਪ੍ਰਸ਼ਾਦਾ ਛਕਦਾ ਸੀ ਜਾਂ ਕੁਝ ਵੀ ਉਹਨੇ ਛਕਣਾ ਉਹ ਧੁਨੀ ਤੋਂ ਥੱਲੇ ਨਾ ਉਤਰਨਾ।
1: ਖਾਨਾ ਕਰੇ ਖਾਨ ਜਬ ਕੋਏ,
0: ਜਦੋਂ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਖਾਣ ਪੀਣ ਛਕਣ ਵਾਲਾ ਪਦਾਰਥ ਔਰੰਗੇ ਨੇ ਖਾਣਾ ਕਰਨਾ,
1: ਉਧਰ ਰਹਿ ਕੇ ਤਕ ਚਿਰ ਸੋਏ,
0: ਤੇ ਉਹ ਜਿਹੜਾ ਪਦਾਰਥ ਸੀ ਉਹਦੇ ਢਿੱਡ ਦੇ ਅੰਦਰ ਥੋੜਾ ਸਮਾਂ ਉਸੇ ਤਰ੍ਹਾਂ ਸਥਿਰ ਰਹਿੰਦਾ ਸੀ।
1: ਪੁਨ ਮੁਖ ਕੇ ਦਿਸ਼ ਨਿਕਸੈ ਸਾਰੋ,
0: ਉਦੋਂ ਬਾਅਦ ਉਹਦੇ ਮੁਖ ਦੇ ਰਸਤੇ ਦੇ ਰਾਹੀਂ ਹੀ ਉਹ ਜਿਹੜਾ ਸਾਰਾ ਖਾਧਾ ਹੋਇਆ ਪਦਾਰਥ ਸੀ ਉਹ ਬਾਹਰ ਨਿਕਲ ਜਾਂਦਾ ਸੀ।
1: ਸੰਵਿਸ਼ਟਾ ਕੇ ਹੋਏ ਦੁੱਖ ਬਹਾਰੋ,
0: ਇਸ ਤਰੀਕੇ ਦੇ ਨਾਲ ਵਿਸ਼ਟਾ ਦੇ ਰਾਹੀਂ, ਜਿਵੇਂ ਮਾਨੋ ਵਿਸ਼ਟਾ ਗੰਦਗੀ, ਗੰਦਗੀ ਦੇ ਸਮਾਨ ਜਿਹੜਾ ਵੱਡਾ ਦੁੱਖ ਸੀ ਉਸ ਸਮੇਂ ਹਿੰਦੁਸਤਾਨ ਦੇ ਉਸ ਬਾਦਸ਼ਾਹ ਨੇ ਆਖਰੀ ਸਮੇਂ ਪਾਉਣਾ ਕੀਤਾ, ਜਿਹਨੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਖਤਮ ਕਰਨ ਦੇ ਲਈ ਆਪਣੀ ਸਾਰੀ ਤਾਕਤ ਲਗਾਉਣੀ ਕੀਤੀ। ਕਿੰਨੇ ਯਤਨ ਸਨ ਔਰੰਗੇ ਨੇ ਸਤਿਗੁਰੂ ਜੀ ਦੇ ਉੱਪਰ ਕੀਤੇ ਜੀ, ਕਿੰਨੀ ਵੇਰਾਂ ਫੌਜਾਂ ਜਿਹੜੀਆਂ ਸਨ ਆਨੰਦਪੁਰ ਸਾਹਿਬ ਵੀ ਭੇਜਣੀਆਂ ਕੀਤੀਆਂ, ਚਮਕੌਰ ਸਾਹਿਬ ਦੀ ਧਰਤੀ ਦੇ ਉੱਪਰ ਵੀ ਜੰਗ ਹੋਈ। ਸਾਧ ਸੰਗਤ ਤੇ ਦਿੱਲੀ ਦਾ ਤਖ਼ਤ ਜਿਹੜਾ ਸਿੱਖਾਂ ਦਾ ਕਦੀ ਵਫ਼ਾਦਾਰ ਤਖ਼ਤ ਨਹੀਂ ਜੇ ਰਿਹਾ, ਭਾਵਾਂ ਇਹਦੇ ਉੱਤੇ ਔਰੰਗਜ਼ੇਬ ਬੈਠਾ, ਭਾਵਾਂ ਬਹਾਦਰ ਸ਼ਾਹ ਅਤੇ ਭਾਵਾਂ ਅੰਗਰੇਜ਼ ਨੇ, ਭਾਵਾਂ ਉਹਦੇ ਤੋਂ ਬਾਅਦ ਇੰਦਰਾ ਗਾਂਧੀ ਹੈ, ਹਰ ਕਿਸੇ ਨੇ ਸਿੱਖਾਂ ਦਾ ਸਰਵਨਾਸ਼ ਹੀ ਕੀਤਾ, ਕਿਸੇ ਨਾ ਕਿਸੇ ਰੂਪ ਦੇ ਵਿੱਚ ਸਿੱਖਾਂ ਨੂੰ ਖਤਮ ਕਰਨ ਦੇ ਲਈ ਹੀ ਕੋਸ਼ਿਸ਼ਾਂ ਕੀਤੀਆਂ ਗਈਆਂ ਨੇ। ਤਖ਼ਤ ਦਿੱਲੀ ਦਾ ਹੋਵੇ ਅਤੇ ਉਹਦੇ ਅੰਦਰ ਰੂਹ ਹਮੇਸ਼ਾ ਔਰੰਗੇ ਦੀ ਹੀ ਵਰਤੀ ਹੈ, ਪਰ ਅੰਤ ਉਹਨਾਂ ਦਾ ਵੀ ਸੌਖਾ ਨਹੀਂ ਜੇ ਰਿਹਾ। ਅਤੇ ਜੇ ਇੰਦਰਾ ਨੇ ਹਮਲਾ ਕੀਤਾ ਅਤੇ ਕੀਤੀ ਦਾ ਜਿਹੜਾ ਫਲ ਸੀ ਉਹ ਗੁਰੂ ਕੇ ਪਿਆਰੇ ਗੁਰੂ ਰੂਪ ਖਾਲਸਾ ਜੀਆਂ ਨੇ ਆਪ ਵੰਗਾਰ ਕੇ ਉਹਨੂੰ ਭਗਤਾਉਣਾ ਕੀਤਾ। ਹੁਣ ਉਸ ਸਮੇਂ ਸਾਧ ਸੰਗਤ ਔਰੰਗਜ਼ੇਬ ਅੰਤਲੇ ਸਮੇਂ ਇੰਨਾ ਦੁੱਖ ਪਾ ਰਿਹਾ, ਜੋ ਪਦਾਰਥ ਛਕ ਰਿਹਾ ਖਾ ਰਿਹਾ ਨਾਭੀ ਤੋਂ ਥੱਲੇ ਨਹੀਂ ਉਤਰਦੇ, ਉਸੇ ਤਰ੍ਹਾਂ ਮੁੱਖ ਦੇ ਰਾਹੀਂ ਹੀ ਸਾਰਾ ਕੁਝ ਬਾਹਰ ਨਿਕਲ ਜਾਂਦਾ, ਗੰਦਗੀ ਦੇ ਸਮਾਨ

0: ਹੁਣ ਜਿਹੜੇ ਪਾਪ ਕਰਮ ਕੀਤੇ ਹੋਏ ਸਨ, ਹੁਣ ਉਹਨਾਂ ਪਾਪ ਕਰਮਾਂ ਦਾ ਜਿਹੜਾ ਫਲ ਸੀ ਉਹ ਸਾਧ ਸੰਗਤ ਅਧਿਕ ਦਿਖਾਇਓ ਬਹੁਤਾਤ ਉਹਨੂੰ ਭੋਗਣਾ ਪਿਆ।
1: ਵਿਸ਼ਟਾ ਮੁਖ ਕੀ ਦਿਸ਼ਾ ਨਿਕਾਰੇ,
0: ਜਿਹੜੀ ਵਿਸ਼ਟਾ ਸੀ ਨਾ ਗੰਦਗੀ ਸੀ, ਸਾਧ ਸੰਗਤ ਖਾਧਾ ਪੀਤਾ ਸਾਰਾ, ਮੁਖ ਦੇ ਮਾਰਗ ਦੇ ਰਾਹੀਂ ਹੀ ਔਰੰਗਜ਼ੇਬ ਬਾਹਰ ਕੱਢਣਾ ਕਰ ਰਿਹਾ ਹੈ।
1: ਭੀਮ ਰੂਪ ਜਮ ਦੂਤ ਦਿਖਾਰੇ,
0: ਇਸ ਤਰੀਕੇ ਦੇ ਨਾਲ ਸਾਧ ਸੰਗਤ ਫਿਰ ਉਸ ਸਮੇਂ ਜਮਦੂਤ ਉਹਨੂੰ ਦਿਖਾਈ ਦਿੰਦੇ ਨੇ। ਉਹਦੇ ਕੀਤੇ ਹੋਏ ਪਾਪ ਕਰਮ ਕੰਬਦੇ ਪਏ ਨੇ, ਜਿਹੜੇ ਮਾੜੇ ਕਰਮ ਉਹਨੇ ਇਸ ਧਰਤੀ ਦੇ ਉੱਪਰ ਕੀਤੇ, ਹੁਣ ਉਹ ਪਾਪ ਕਰਮ ਸਾਰੇ ਉਹਦੇ ਅੱਗੇ ਆ ਆ ਕੇ ਉਹਨੂੰ ਦਿਖਾਈ ਦੇ ਰਹੇ ਹਨ।
1: ਤਬ ਅਰੜਾਏ ਮੂਰਛਾ ਪਾਏ,
0: ਕਦੇ ਕਦੇ ਸਾਧ ਸੰਗਤ ਰੜਾ ਕੇ ਮੁਰਸ਼ਤ ਹੋ ਜਾਂਦਾ, ਭਾਵ ਬੇਹੋਸ਼ ਹੋ ਜਾਂਦਾ ਹੈ।
1: ਨੈਣ ਉਂਘਲਾਏ,
0: ਜਿਹੜੇ ਨੈਣ ਨੇ ਨਾ ਅੱਖਾਂ ਦੇ ਅੰਦਰ ਡੇਲੇ ਨੇ, ਸਾਧ ਸੰਗਤ ਉਂਗਲਾਉਂਦੇ ਨੇ ਘੁੰਮਦੇ ਹਨ।
1: ਵਿਸ਼ਾਲ ਪਾਏ ਮਰ ਗਯੋ,
0: ਇਸ ਤਰੀਕੇ ਦੇ ਨਾਲ ਬਹੁਤ ਦੁੱਖ ਭੋਗਦਿਆਂ ਹੋਇਆਂ ਪਾਉਂਦਿਆਂ ਹੋਇਆਂ ਔਰੰਗੇ ਦੀ ਮੌਤ ਹੋ ਗਈ।
1: ਇਤਕ ਦਿਵਸ ਬਿਦਤ ਨਹਿ ਭਇਓ,
0: ਉੱਥੇ ਜਿਹੜਾ ਸਿੱਖ ਸਤਿਗੁਰੂ ਜੀ ਦੇ ਕੋਲ ਆਇਆ ਨਾ, ਜਿਹਨੇ ਖਬਰ ਦੇਣੀ ਕੀਤੀ ਹੈ ਵੀ ਸੱਚੇ ਪਾਤਸ਼ਾਹ ਔਰੰਗਜ਼ੇਬ ਤਾਂ ਮਰ ਗਿਆ, ਤੁਹਾਡੀ ਚਿੱਠੀ ਨੂੰ ਪੜ੍ਹ ਕੇ ਹੀ ਜਿਹੜਾ ਜ਼ਫਰਨਾਮਾ ਤੁਸੀਂ ਭੇਜਣਾ ਕੀਤਾ ਸੀ ਉਸੇ ਨੂੰ ਪੜ੍ਹ ਕਰਕੇ ਔਰੰਗੇ ਦੀ ਮੌਤ ਹੋ ਗਈ। ਉਹਨੇ ਦੱਸਣਾ ਕੀਤਾ, ਕਹਿੰਦਾ ਸਤਿਗੁਰੂ ਜੀ ਦਿਨ ਤਾਂ ਕਈ ਬਤੀਤ ਹੋ ਗਏ, ਔਰੰਗਜ਼ੇਬ ਨੂੰ ਮਰੇ ਨੂੰ ਤਾਂ ਕਈ ਦਿਨ ਜਿਹੜੇ ਨੇ ਉਹ ਬਤੀਤ ਹੋ ਚੁੱਕੇ ਨੇ, ਪਰ ਜਿਹੜੇ ਸਰਕਾਰੀ ਲੋਕ ਨੇ ਨਾ, ਜਦੋਂ ਕੋਈ ਵੱਡਾ ਬਾਦਸ਼ਾਹ ਮਰਦਾ ਹੈ ਉਹਦੀ ਮੌਤ ਦੀ ਜਿਹੜੀ ਖਬਰ ਹੈ ਉਸੇ ਸਮੇਂ ਹੀ ਪ੍ਰਗਟ ਨਹੀਂ ਕਰਦੇ। ਵੀ ਜਿਹੜੇ ਲੋਕ ਨੇ ਨਾ ਉਹ ਇਹੀ ਗੱਲ ਕਹਿੰਦੇ ਨੇ ਵੀ ਬਾਦਸ਼ਾਹ ਦਾ ਜਿਹੜਾ ਕੁੱਪਾ ਹੈ ਉਹ ਰੁੜ ਗਿਆ ਹੈ। ਸਾਰੇ ਦੇਸ਼ ਦੇ ਅੰਦਰ ਜਿੱਥੇ ਕਿਤੇ ਵੀ ਵੇਖਣਾ ਕਰ ਰਹੇ ਹਾਂ ਸਾਰੇ ਪਾਸੇ ਸੋਗ ਹੀ ਸੋਗ ਪਸਰਿਆ ਹੋਇਆ, ਕਿਉਂਕਿ ਉਸ ਸਮੇਂ ਜਦੋਂ ਬਾਦਸ਼ਾਹ ਕੋਈ ਮਰਦਾ ਸੀ ਨਾ ਜੀ, ਉਦੋਂ ਇਹ ਨਹੀਂ ਸੀ ਆਖਿਆ ਜਾਂਦਾ ਵੀ ਬਾਦਸ਼ਾਹ ਮਰ ਗਿਆ, ਕਿਉਂਕਿ ਲੋਕਾਂ ਨੂੰ ਪਤਾ ਸੀ ਵੀ ਇੱਕ ਬਾਦਸ਼ਾਹ ਮਰ ਗਿਆ ਉਹਦੀ ਜਗ੍ਹਾ ਦੂਜਾ ਬਾਦਸ਼ਾਹ ਆ ਕੇ ਬਹਿ ਜਾਏਗਾ। ਇਸ ਕਰਕੇ ਇਹ ਗੱਲ ਕਹੀ ਜਾਂਦੀ ਸੀ ਵੀ ਕੁੱਪਾ ਰੁੜ ਗਿਆ, ਔਰੰਗਜ਼ੇਬ ਦਾ ਜਿਹੜਾ ਕੁੱਪਾ ਰੁੜ ਚੁੱਕਿਆ। ਹੁਣ ਸਾਰੇ ਦੇਸ਼ ਦੇ ਅੰਦਰ ਜਿੱਥੇ ਕਿਤੇ ਵੀ ਵੇਖਣਾ ਕਰੋ ਉੱਥੇ ਸੋਗ ਹੀ ਸੋਗ ਪਸਰਿਆ ਹੈ। ਜਦੋਂ ਸਿੱਖ ਨੇ ਆ ਕੇ ਸਤਿਗੁਰੂ ਜੀ ਨੂੰ ਦੱਸਣਾ ਕੀਤਾ ਵੀ ਸੱਚੇ ਪਾਤਸ਼ਾਹ ਔਰੰਗਜ਼ੇਬ ਤਾਂ ਮਰ ਗਿਆ, ਉਹਦਾ ਕੁੱਪਾ ਰੁੜ ਗਿਆ, ਤੇ ਸਤਿਗੁਰੂ ਪਾਤਸ਼ਾਹ ਜੀ ਪੁੱਛਦੇ ਨੇ, ਕਹਿੰਦੇ ਭਾਈ ਔਰੰਗਜ਼ੇਬ ਮਰ ਗਿਆ, ਹੁਣ ਸਾਨੂੰ ਇਹ ਦੱਸੋ ਵੀ ਉਹਦੇ ਮਰਨ ਤੋਂ ਬਾਅਦ ਉਹਦੇ ਪਿੱਛੋਂ ਉਹਦੇ ਤਖਤ ਦਾ ਜਿਹੜਾ ਮਾਲਕ ਹੈ ਉਹ ਕੌਣ ਬਣਿਆ ਹੈ, ਵੀ ਉਹ ਕਿਹੜਾ ਸ਼ੁਭ ਹੈ, ਕਿਹੜਾ ਸ਼ੁਭ ਸਰੀਰ ਹੈ ਜਿਹਨੂੰ ਇਸ ਤਖਤ ਨਿਸ਼ੀਨੀ ਦੀ ਜਿਹੜੀ ਦਾਤ ਹੈ ਉਹ ਪ੍ਰਾਪਤ ਹੋਈ ਹੈ, ਉਹ ਕੌਣ ਹੈ ਜਿਹਦੇ ਉੱਤੇ ਕਿਰਪਾ ਹੋਈ ਹੈ, ਜਿਹਨੂੰ ਤਖਤ ਦੇ ਉੱਪਰ ਬੈਠਣ ਦਾ ਜਿਹੜਾ ਸੁਭਾਗ ਅਵਸਰ ਹੈ ਉਹ ਪ੍ਰਾਪਤ ਹੋਇਆ ਹੈ।
1: ਕਹਿਓ ਮਹਾਗਨ ਲਸ਼ਕਰ,
0: ਹੁਣ ਉਸ ਸਮੇਂ ਨਾ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਪੁੱਛਣਾ ਕੀਤਾ, ਨਾਲੇ ਵੀ ਪੁੱਛਦੇ ਪਏ ਨੇ, ਕਹਿੰਦੇ ਭਾਈ ਦੱਸੋ ਤਾਂ ਸਹੀ ਵੀ ਉਹ ਜਿਹੜਾ ਸਮੇਂ ਦਾ ਹੁਣ ਬਾਦਸ਼ਾਹ ਬਣਿਆ, ਜਿਹੜਾ ਤਖਤ ਦੇ ਉੱਤੇ ਬੈਠਣਾ ਕੀਤਾ, ਪੁੰਨ ਤਿੰਨ ਅਹਿਦ ਸੋ ਭਇਓ ਗਨ ਲਸ਼ਕਰ, ਕਹਿੰਦੇ ਵੀ ਉਹਦੇ ਕੋਲ ਇਸ ਵਕਤ ਕਿੰਨਾ ਕੁ ਲਸ਼ਕਰ ਭਾਵ ਫੌਜਾਂ ਹਨ।
1: ਤਾਰਾ ਆਜ਼ਮ ਹੈ ਵਿੱਚ ਪਰ,
0: ਹੁਣ ਉਸ ਸਮੇਂ ਨਾ ਜੀ ਜਿਹੜਾ ਸਿੱਖ ਆਇਆ ਸੀ ਉਹਨੇ ਸਤਿਗੁਰੂ ਜੀ ਨੂੰ ਦੱਸਣਾ ਕੀਤਾ, ਕਹਿੰਦਾ ਸੱਚੇ ਪਾਤਸ਼ਾਹ ਔਰੰਗਜ਼ੇਬ ਦਾ ਪੁੱਤਰ ਹੈ ਜਿਹੜਾ ਤਾਰਾ ਆਜ਼ਮ ਹੈ, ਔਰੰਗਜ਼ੇਬ ਦੇ ਪੁੱਤਰ ਤਾਰਾ ਆਜ਼ਮ ਨੇ ਨਾ ਆਪਣੇ ਆਪ ਨੂੰ ਆਪ ਹੀ ਤਖਤ ਨਿਸ਼ੀਨੀ ਕਰ ਬਾਦਸ਼ਾਹ ਘੋਸ਼ਿਤ ਕਰ ਦਿੱਤਾ ਹੈ।
1: ਪੂਰਬ ਵਾਲੇ ਅਹਿਦ ਸੋ ਭਇਓ,
0: ਕਿਉਂਕਿ ਪਹਿਲਾਂ ਵੀ ਉਹਨੇ ਆਪਣੇ ਆਪ ਨੂੰ ਬਾਦਸ਼ਾਹ ਹੋਣ ਦਾ ਐਲਾਨ ਕੀਤਾ ਸੀ,
1: ਅਬ ਪਦਸ਼ਾਹੀ ਪਰ ਥਿਰ ਥਇਓ,
0: ਤੇ ਹੁਣ ਉਹਨੂੰ ਸਮਾਂ ਮਿਲ ਗਿਆ, ਸਾਰੀਆਂ ਫੌਜਾਂ ਮੰਤਰੀ ਸੰਤਰੀ ਵਜ਼ੀਰ ਅਹਿਲਕਾਰ ਉਮਰਾਵ ਸਾਰੇ ਉਹਦੇ ਨਾਲ ਨੇ, ਇਸ ਕਰਕੇ ਉਹ ਬਾਦਸ਼ਾਹੀ ਦੇ ਉੱਪਰ ਕਾਬਜ਼ ਹੋ ਗਿਆ ਹੈ।
1: ਵਜ਼ੀਰ ਜੇ ਸ਼ਾਨੇ,
0: ਜਿੰਨੇ ਵੀ ਉਮਰਾਵ ਨੇ ਜਿੰਨੇ ਵੀ ਵਜ਼ੀਰ ਨੇ ਮੰਤਰੀ

0: ਸਮੇਂ ਨਾ ਜੀ ਜਦੋਂ ਸਿੱਖ ਨੇ ਦੱਸਿਆ ਸਤਿਗੁਰੂ ਤਾਰਾ ਆਜ਼ਮ ਉਹ ਬਾਦਸ਼ਾਹ ਬਣ ਕੇ ਬੈਠਾ, ਉਹਨੇ ਤਖ਼ਤ ਨਸ਼ੀਨੀ ਕਰਵਾਈ ਹੈ, ਉਹ ਆਖਦਾ ਵੀ ਮੈਂ ਮਾਲਕ ਹਾਂ, ਅਤੇ ਸਤਿਗੁਰੂ ਜੀ ਸੁਣ ਕਰਕੇ ਨਾ ਮੁਸਕਰਾ ਉੱਠੇ। ਮੁਸਕਰਾਉਂਦੇ ਹਾਂ ਵਾਲੀਏ ਕੁੱਲ ਆਲਮ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀਆਂ ਨੇ ਆਪਣੇ ਮੁਖ ਤੋਂ ਬਚਨ ਉਚਾਰਨ ਕੀਤੇ।
1: ਮੈਂ ਸਲਤਨ ਕੋ ਸੁਖ ਇਹ ਲਹਾ,
0: ਕਹਿੰਦੇ ਉਹ ਤਖ਼ਤ ਦੇ ਉੱਤੇ ਬੈਠਿਆ ਜ਼ਰੂਰ ਹੈ, ਪਰ ਉਹ ਇਸ ਤਖ਼ਤ ਇਸ ਸਲਤਨਤ ਦੇ ਸੁੱਖ ਨੂੰ ਬਹੁਤਾ ਸਮਾਂ ਮਾਣ ਨਹੀਂ ਸਕੇਗਾ।
1: ਸ੍ਰੀ ਅਕਾਲ ਕੀ ਜਥਾ ਰਜਾਏ,
0: ਸ੍ਰੀ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀਆਂ ਦਾ ਜਿਸ ਤਰ੍ਹਾਂ ਹੁਕਮ ਹੋਏਗਾ,
1: ਸੋਬਨ ਹੈ ਨਹਿ ਆਨ ਉਪਾਏ,
0: ਉਹੀ ਇਸ ਤਖ਼ਤ ਦੇ ਉੱਤੇ ਬੈਠਣਾ ਕਰੇਗਾ। ਉਹਦੇ ਹੁਕਮਾਂ ਤੋਂ ਬਿਨਾਂ ਕੀਤੇ ਹੋਏ ਉਪਾਅ ਕਿਸੇ ਦੇ ਵੀ ਸਾਰਥਕ ਨਹੀਂ ਹੋਣੇ।
1: ਤਹਤੇ ਕੂਚ ਅਗਾਰੀ ਕਰਿਓ,
0: ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਫਿਰ ਉਸ ਸਥਾਨ ਤੋਂ ਅਗਲੇਰੇ ਮਾਰਗ ਵੱਲ ਕੂਚ ਕੀਤਾ ਹੈ।
1: ਸ਼ਹਿਰ ਬਕਹੌਰ ਨਿਕਟ ਸੁਣ ਪਰਿਓ,
0: ਨੇੜੇ ਹੀ ਸਾਧ ਸੰਗਤ ਉਹਦੇ ਪਰਦੇ ਨੇੜੇ ਇੱਕ ਵੱਡਾ ਬਘੌਰ ਸ਼ਹਿਰ ਹੈ, ਉਸ ਬਘੌਰ ਸ਼ਹਿਰ ਦੇ ਵਿੱਚ ਸਤਿਗੁਰੂ ਜੀਆਂ ਨੇ ਪਹੁੰਚਣਾ ਕੀਤਾ।
1: ਜਹਾਂ ਭੀਮ ਨੇ ਕ੍ਰਿਚਕ ਮਾਰੇ,
0: ਇਹ ਉਹ ਨਗਰੀ ਹੈ ਜਿਸ ਨਗਰੀ ਦੇ ਅੰਦਰ ਕ੍ਰਿਚਕ ਨੇ ਜਦੋਂ ਦ੍ਰੋਪਦੀ ਦੇ ਨਾਲ ਦੁਰਵਿਹਾਰ ਕੀਤਾ ਤੇ ਭੀਮ ਨੇ ਵੇਖਿਆ, ਤੇ ਭੀਮ ਨੇ ਵੇਖਦਿਆਂ ਸਾਰ ਇਸ ਕ੍ਰਿਚਕ ਦਾ ਉੱਥੇ ਇਹਨੂੰ ਮਾਰ ਦਿੱਤਾ ਸੀ, ਇਹਦੀ ਹੱਤਿਆ ਕਰ ਦਿੱਤੀ ਸੀ, ਕਿਉਂਕਿ ਇਹਨੇ ਬਹੁਤ ਮਾੜਾ ਕਰਮ ਕੀਤਾ ਸੀ।
1: ਵੇਖਿਓ ਚਾਹੇ ਪ੍ਰਭ ਦਿੱਤੇ ਸਿਧਾਰੇ,
0: ਸਤਿਗੁਰੂ ਜੀ ਉਸ ਸਥਾਨ ਨੂੰ ਵੇਖਣਾ ਚਾਹੁੰਦੇ ਨੇ ਜਿੱਥੇ ਭੀਮ ਨੇ ਕ੍ਰਿਚਕ ਨੂੰ ਮਾਰਨਾ ਕੀਤਾ, ਤੇ ਉਸ ਸਥਾਨ ਨੂੰ ਵੇਖਣ ਦੇ ਲਈ ਮਹਾਰਾਜ ਜੀਆਂ ਨੇ ਇਸ ਬਘੌਰ ਸ਼ਹਿਰ ਦੇ ਅੰਦਰ ਇਸ ਨਗਰੀ ਦੇ ਅੰਦਰ ਜਾਣਾ ਕੀਤਾ।
1: ਕਰੈ ਕੂਚ ਦਰ ਕੂਚ ਪਿਆਨੇ,
0: ਸਤਿਗੁਰੂ ਜੀ ਕੂਚ ਦਰ ਕੂਚ ਪਿਆਨਾ ਕਰ ਰਹੇ ਹਨ।
1: ਬਘੌਰ ਗੁਰ ਨਿਰਯਾਨੇ,
0: ਸਤਿਗੁਰੂ ਜੀ ਨੇ ਚਲਦਿਆਂ ਚਲਦਿਆਂ ਬਘੌਰ ਨਗਰ ਦੇ ਨੇੜੇ ਪਹੁੰਚਣਾ ਕੀਤਾ ਹੈ।
1: ਸੁੰਦਰ ਤਰਵਰ ਗਨ ਹੇਰੇ,
0: ਮਹਾਰਾਜ ਜੀਆਂ ਨੇ ਕੀ ਵੇਖਿਆ ਵੀ ਜਦੋਂ ਇਸ ਬਘੌਰ ਨਗਰ ਵਿੱਚ ਪਹੁੰਚੇ, ਵੇਖਦੇ ਪਏ ਨੇ ਵੀ ਇਸ ਨਗਰ ਦੇ ਅੰਦਰ ਬਹੁਤ ਹੀ ਸੋਹਣੇ ਜਿਹੜੇ ਫਲਾਂ ਦੇ ਰੁੱਖ ਉਹ ਖਲੋਤੇ ਹਨ।
1: ਪ੍ਰਭੂ ਤਹਡੇਰੇ,
0: ਮਹਾਰਾਜ ਜੀਆਂ ਨੇ ਇਸ ਨਗਰੀ ਦੇ ਬਾਰ ਬਾਰ ਪਹੁੰਚ ਕਰਕੇ ਆਪਣਾ ਟਿਕਾਣਾ ਕੀਤਾ।
1: ਸੁਨੀ ਨਗਰ ਮਹਿਦਲ ਚੜ ਆਯੋ,
0: ਹੁਣ ਜਦੋਂ ਨਗਰ ਦੇ ਵਸਨੀਕਾਂ ਨੂੰ ਪਤਾ ਲੱਗਿਆ ਵੀ ਬਾਹਰ ਤਿਆਰ ਬਰ ਤਿਆਰ ਫੌਜਾਂ ਪਹੁੰਚੀਆਂ ਨੇ, ਉਹਨਾਂ ਨੂੰ ਜਦੋਂ ਇਸ ਗੱਲ ਦੀ ਖਬਰ ਮਿਲੀ ਜੀ, ਹੁਣ ਸਾਰੇ ਨਗਰ ਦੇ ਵਿੱਚ ਰੌਲਾ ਪੈ ਗਿਆ ਵੀ ਕਿਸੇ ਰਾਜੇ ਨੇ ਸਾਡੇ ਇਸ ਬਘੌਰ ਨਗਰ ਦੇ ਉੱਤੇ ਹਮਲਾ ਕਰ ਦਿੱਤਾ ਹੈ। ਉਹਨਾਂ ਦੇ ਮਨ ਦੇ ਵਿੱਚ ਡਰ ਪੈਦਾ ਹੋ ਗਿਆ ਵੀ ਜਿਹੜਾ ਹਮਲਾਵਰ ਹੋ ਕੇ ਆ ਰਿਹਾ ਕਿਤੇ ਹਮਲਾ ਕਰਕੇ ਸਾਡੇ ਸਾਰੇ ਨਗਰ ਦੇ ਵਿੱਚੋਂ ਲੁੱਟ ਕੇ ਮਾਲ ਅਸਵਾਬ ਨਾ ਲੈ ਜਾਵੇ।
1: ਸ਼ਸਤਰ ਪਹੇ ਸਵਧਾਨਾ,
0: ਹੁਣ ਜਿੰਨੇ ਲੋਕ ਸਨ ਜਿਨ੍ਹਾਂ ਦੇ ਕੋਲ ਜੋ ਜੋ ਸ਼ਸਤਰ ਸੀ ਉਹਨਾਂ ਨੇ ਆਪੋ ਆਪਣੇ ਸ਼ਸਤਰ ਸੰਭਾਲ ਕਰਕੇ ਸੁਚੇਤ ਹੋਣਾ ਕੀਤਾ।
1: ਕਰਿਓ ਲਰਨ ਕੋ ਠਾਟ ਮਹਾਨਾ,
0: ਹੁਣ ਉਧਰ ਸਤਿਗੁਰੂ ਸੱਚੇ ਪਾਤਸ਼ਾਹ ਤਾਂ ਆਪਣੀ ਮੌਜ ਦੇ ਵਿੱਚ ਇਸ ਨਗਰ ਦੇ ਵਿੱਚ ਪਹੁੰਚੇ ਨੇ, ਪਰ ਨਗਰ ਦੇ ਵਸਨੀਕਾਂ ਦੇ ਮਨ ਦੇ ਵਿੱਚ ਡਰ ਬਹਿ ਗਿਆ ਵੀ ਕੋਈ ਹਮਲਾਵਰ ਹੋ ਕੇ ਆ ਗਿਆ, ਇਸ ਕਰਕੇ ਉਹਨਾਂ ਆਪੋ ਆਪਣੇ ਸ਼ਸਤਰ ਸੰਭਾਲਣੇ ਕੀਤੇ, ਸੁਚੇਤ ਹੋਣਾ ਕੀਤਾ। ਤੇ ਜਦੋਂ ਸੁਚੇਤ ਹੋਏ ਜੀ, ਉਧਰ ਦੂਜੇ ਪਾਸੇ ਸਤਿਗੁਰੂ ਤਾਂ ਆਪਣੀ ਮੌਜ ਦੇ ਅੰਦਰ ਹੀ ਵਿਚਰ ਰਹੇ ਹਨ।
1: ਹੇਤ ਹੇਤ ਨਰ ਏਕ ਬਿਠਾਇਓ,
0: ਹੁਣ ਜਦੋਂ ਇੱਧਰ ਨਗਰ ਦੇ ਵਸਨੀਕਾਂ ਨੇ ਤਿਆਰੀ ਕਰ ਲਈ ਵੀ ਜਿਹੜਾ ਕੋਈ ਹਮਲਾਵਰ ਹੋ ਕੇ ਆਏਗਾ ਉਹਦਾ ਮੁਕਾਬਲਾ ਕਰਾਂਗੇ, ਪਰ ਉਹਨਾਂ ਆਪਣੇ ਵਿੱਚੋਂ ਇੱਕ ਮਨੁੱਖ ਨੂੰ ਭੇਤ ਲੈਣ ਵਾਸਤੇ ਸਤਿਗੁਰੂ ਜੀਆਂ ਦੇ ਪਾਸ ਭੇਜਣਾ ਕੀਤਾ।
1: ਸਨੇ ਸਨੇ ਚਲ ਦਲ ਮਹਿ ਆਇਓ,
0: ਉਹ ਭੇਤ ਲੈਣ ਵਾਲਾ ਜਿਹੜਾ ਸੱਜਣ ਸੀ ਮਨੁੱਖ ਸੀ ਉਹ ਹੌਲੀ ਹੌਲੀ ਚੱਲਦਿਆਂ ਸਤਿਗੁਰੂ ਜੀ ਦੇ ਦਲ ਦੇ ਵਿੱਚ ਜਥੇ ਦੇ ਵਿੱਚ ਪਹੁੰਚ ਗਿਆ ਹੈ।
1: ਜਹਿ ਦੀਵਾਨ ਮੈਂ ਸਤਿਗੁਰ ਥਿਰੇ,
0: ਕੀ ਵੇਖਦਾ ਵੀ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜਿਹੜੇ ਆਪਣਾ ਸੋਹਣਾ ਦਰਬਾਰ ਸਜਾ ਕਰਕੇ ਦੀਵਾਨ ਸਜਾ ਕਰਕੇ ਸੋਹਣੇ ਆਸਣ ਤੇ ਸੁਭਾਏ ਮਾਨ ਹਨ।
1: ਸ਼ੋਭਤ ਚਮਰ ਚਾਰ ਸਿਰ ਢੋਰੇ,
0: ਸਤਿਗੁਰੂ ਜੀਆਂ ਦੇ ਸੀਸ ਦੇ ਉੱਤੇ ਸੋਹਣਾ ਚੌਰ ਚੌਰ ਬਰਦਾਰ ਸਿੱਖ ਕਰ ਰਿਹਾ ਹੈ।
1: ਤਾਂ ਪਹੁੰਚ ਜੋ ਰੇ ਜੁਗ ਹਾਥ।
0: ਉਹ ਭੇਦ ਲੈਣ ਆਉਣ ਵਾਲੇ ਸੱਜਣ ਨੇ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਠਾਠ ਵੇਖਿਆ ਜੀ, ਸਤਿਗੁਰੂ ਜੀ ਦੇ ਨੂਰਾਨੀ ਚਿਹਰੇ ਨੂੰ ਵੇਖਿਆ, ਦੋਨੋਂ ਹੱਥ ਜੁੜ ਗਏ। ਉਸ ਭੇਤ ਲੈਣ ਵਾਲੇ ਸੱਜਣ ਨੇ ਬੜੀ ਨਿਮਰਤਾ ਦੇ ਨਾਲ ਦੋਨੋਂ ਹੱਥ ਜੋੜ ਕਰਕੇ ਗਰੀਬ ਨਿਵਾਜ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀਆਂ ਦੇ ਪਾਸ ਆਉਣਾ ਕੀਤਾ।
1: ਬੰਦਨ ਕਰੀ ਨਿਮਰਤਾ ਸਾਥ।
0: ਬੜੀ ਨਿਮਰਤਾ ਦੇ ਨਾਲ ਉਸ ਮਨੁੱਖ ਨੇ ਸਤਿਗੁਰੂ ਜੀਆਂ ਨੂੰ ਨਮਸਕਾਰ ਕੀਤੀ।
1: ਪੁਨਪੁਰ ਜਨ ਕੇ ਅਰਜ ਗੁਜਾਰੀ।
0: ਤੇ ਫਿਰ ਆਪਣੀ ਨਗਰੀ ਦੇ ਲੋਕਾਂ ਦੇ ਵੱਲੋਂ ਨਾ ਮਿਲ ਕਰਕੇ ਸਤਿਗੁਰੂ ਜੀਆਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਹੈ। ਕਹਿਣ ਲੱਗਾ, ਸੱਚੇ ਪਾਤਸ਼ਾਹ, ਤੁਹਾਡਾ ਠਾਠ ਵਾਠ ਵੇਖ ਕਰਕੇ, ਸਤਿਗੁਰੂ ਤੁਹਾਡੀ ਰਾਜਸੀ ਤਾਕਤ ਨੂੰ ਵੇਖ ਕਰਕੇ, ਜਿਹੜੇ ਨਗਰ ਦੇ ਵਿੱਚ ਰਹਿਣ ਵਾਲੇ ਲੋਕ ਨੇ ਨਾ, ਸਤਿਗੁਰੂ ਜੀ ਉਹਨਾਂ ਨੇ ਵੱਡਾ ਡਰ ਹਿਰਦੇ ਦੇ ਅੰਦਰ ਧਾਰਨ ਕੀਤਾ ਹੈ।
1: ਚਲ ਵਿਸਾਲ ਹੈ ਸੰਗਤ ਮਾਰੇ।
0: ਸਤਿਗੁਰੂ ਸੱਚੇ ਪਾਤਸ਼ਾਹ, ਤੁਹਾਡੇ ਨਾਲ ਬਹੁਤ ਵੱਡੀ ਤਾਦਾਦ ਦੇ ਵਿੱਚ ਜਿਹੜੀਆਂ ਫੌਜਾਂ ਉਹ ਨਾਲ ਚੱਲ ਰਹੀਆਂ ਹਨ।
1: ਵੇਸ਼ ਹੈ ਲੂਟ ਹੈ ਜੰਗ ਕਰ ਮਾਰੇ।
0: ਸੱਚੇ ਪਾਤਸ਼ਾਹ ਜੀ, ਜਿਹੜੇ ਪਿੰਡ ਨਗਰ ਦੇ ਵਿੱਚ ਤੁਸੀਂ ਜਾਣਾ ਕਰਦੇ ਹੋ, ਉੱਥੇ ਜੰਗ ਕਰਦੇ ਹੋ, ਨਗਰ ਨੂੰ ਲੁੱਟ ਲੈਂਦੇ ਹੋ।
1: ਕਹਾਂ ਤੇ ਚੱਲ ਕਰ ਆਏ।
0: ਨਾਲ ਪੁੱਛਦਾ ਪਿਆ, ਕਹਿੰਦਾ ਸਤਿਗੁਰੂ ਮੈਨੂੰ ਦੱਸ ਦਿਓ, ਤੁਸੀਂ ਕਿਹੜੀ ਨਗਰੀ ਤੋਂ ਚੱਲ ਕਰਕੇ ਆਉਣਾ ਕੀਤਾ ਹੈ? ਮਹਾਰਾਜ, ਹੁਣ ਅੱਗੇ ਤੁਸੀਂ ਕਿਸ ਸਥਾਨ ਦੇ ਉੱਪਰ ਜਾਣਾ ਚਾਹੁੰਦੇ ਹੋ?
1: ਕੌਣ ਕਾਜ ਆਗਵਨ ਤੁਮਾਰਾ।
0: ਪਾਤਸ਼ਾਹ ਜੀਓ, ਕਿਹੜਾ ਤੁਹਾਡਾ ਇਹੋ ਜਿਹਾ ਕਾਰਜ ਹੈ ਜਿਸ

0: ਸਾਡੇ 'ਤੇ ਕਿਰਪਾ ਕਰੋ, ਸਾਨੂੰ ਸਾਰੀ ਵਾਰਤਾ ਦੱਸਣੀ ਕਰੋ ਵੀ ਕਿਹੜੇ ਕਾਰਜ ਵਾਸਤੇ ਤੁਸੀਂ ਇੱਥੇ ਆਏ ਹੋ, ਅੱਗੇ ਕਿੱਥੇ ਜਾਣਾ ਚਾਹੁੰਦੇ ਹੋ।
1: ਮਿੱਤਰਾ ਸਦਕੇ ਬਾਕ ਸੁਣੇ ਜਬ,
0: ਜਦੋਂ ਸਤਿਗੁਰੂ ਜੀ ਨੇ ਉਸ ਡਰੇ ਹੋਏ ਮਨੁੱਖ ਦੇ ਇਹ ਬਚਨ ਜਿਹੜੇ ਉਹਨੇ ਕੰਬਦੇ ਹੱਥਾਂ ਦੇ ਨਾਲ ਮੁੱਖ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਹਜ਼ੂਰ ਆਖਣੇ ਕੀਤੇ ਸਨ, ਪਾਤਸ਼ਾਹ ਜੀਆਂ ਨੇ ਸੁਣ ਨਹੀਂ ਕੀਤੇ।
1: ਧਰਮ ਸਿੰਘ ਸੋ ਗੁਰੂ ਪਾਨਿਓ ਤਬ,
0: ਹੁਣ ਉਸ ਸਮੇਂ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦਾ ਜਿਹੜਾ ਸਿੱਖ ਸੀ ਭਾਈ ਧਰਮ ਸਿੰਘ ਸਾਹਿਬ ਜੀ, ਉਹਨਾਂ ਨੇ ਉਸ ਸਮੇਂ ਫਿਰ ਸਾਰੀ ਵਾਰਤਾ ਜਿਹੜੀ ਸੀ ਦੱਸਣੀ ਕੀਤੀ।
1: ਨਗਰ ਮਹਿਨਰ ਸਮਝਾਵਾ ਹੋ,
0: ਉਹਨਾਂ ਆਖਿਆ ਕਹਿੰਦੇ ਭਾਈ ਨਗਰ ਦੇ ਵਿੱਚ ਜਾ ਕਰਕੇ ਜਿਹੜੇ ਨਗਰ ਦੇ ਲੋਕ ਡਰਦੇ ਸਾਏ ਦੇ ਅੰਦਰ ਬੈਠੇ ਨੇ ਨਾ, ਉਹਨਾਂ ਸਾਰਿਆਂ ਨੂੰ ਜਾ ਕਰਕੇ ਧੀਰਜ ਦਿੰਦਿਆਂ ਸਮਝਾਉਣਾ ਕਰੋ।
1: ਇਹ ਧੀਰਜ ਕੋ ਤਰਾਸ ਮਿਟਾਵੋ,
0: ਉਹਨਾਂ ਨੂੰ ਧੀਰਜ ਦਵੋ ਵੀ ਅਸੀਂ ਕੋਈ ਨਗਰ ਤੇ ਹਮਲਾ ਕਰਨ ਵਾਸਤੇ ਆਉਣਾ ਨਹੀਂ ਕੀਤਾ, ਅਸੀਂ ਕੋਈ ਨਗਰ ਲੁੱਟਣ ਵਾਸਤੇ ਨਹੀਂ ਆ ਰਹੇ। ਉਹਨਾਂ ਨੂੰ ਧੀਰਜ ਧਰਵਾਸਾ ਦੇ ਕਰਕੇ ਉਹਨਾਂ ਦਾ ਡਰ ਦੂਰ ਕਰ ਦੇਵੋ।
1: ਆਇਸ ਪਾਇ ਗਇਓ ਤਤਕਾਲ,
0: ਉਹ ਜਿਹੜਾ ਮਨੁੱਖ ਭੇਦ ਲੈਣ ਵਾਸਤੇ ਆਇਆ ਸੀ, ਉਹਨੂੰ ਜਦੋਂ ਪਤਾ ਲੱਗਾ ਵੀ ਇਹ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਜੋਤ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਹਨ ਜਿਹੜੇ ਆਪਣੇ ਸੇਵਕਾਂ 'ਤੇ ਕਿਰਪਾ ਵਰਤਾਉਂਦਿਆਂ ਇਸ ਨਗਰੀ ਨੂੰ ਉਤਾਰਦਿਆਂ ਇਸ ਨਗਰ ਦੇ ਵਿੱਚ ਪਹੁੰਚੇ ਨੇ। ਉਹਨੇ ਪ੍ਰੇਮ ਭਾਵਨਾ ਨਾਲ ਸਤਿਗੁਰੂ ਜੀ ਦੇ ਬਚਨ ਸੁਣੇ ਜੀ, ਨਤਮਸਤਕ ਹੋਇਆ ਔਰ ਸਾਧ ਸੰਗਤ ਗੁਰੂ ਪਾਤਸ਼ਾਹ ਜੀਆਂ ਦੀ ਆਗਿਆ ਪਾ ਕਰਕੇ ਆਪਣੇ ਲੋਕਾਂ ਦੇ ਵਿੱਚ ਉਹਨੇ ਜਾਣਾ ਕੀਤਾ।
1: ਗੁਰੂ ਜਨ ਸਾਵਧਾਨ ਜਹ ਜਾਲਾ,
0: ਹੁਣ ਜਾ ਕਰਕੇ ਜੀ ਉਹਨੇ ਸਾਰੀ ਵਾਰਤਾ ਜਿਵੇਂ ਜਿਵੇਂ ਸਤਿਗੁਰੂ ਜੀਆਂ ਨੇ ਦੱਸਣੀ ਕੀਤੀ ਸੀ ਉਹ ਆਪਣੇ ਨਗਰ

0: ਜਾਗਤ ਦੇ ਗੁਰੂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਜਿਹੜੇ ਆਪਣੇ ਸੇਵਕਾਂ ਨੂੰ ਸੁੱਖ ਦੇਣ ਵਾਲੇ, ਆਪਣੇ ਸੇਵਕਾਂ ਦੇ ਉੱਤੇ ਕਿਰਪਾ ਕਰਨ ਵਾਲੇ ਸਤਿਗੁਰੂ ਹਨ।
1: ਸਿੱਖ ਹੋਏ ਮਿਲੋ ਦਰਸ ਕੋ ਜੋ ਆਹੋ।
0: ਉਹ ਨਾਲ ਸਿੱਖ ਜਿਹੜਾ ਗਿਆ ਸੀ ਨਾ ਮਨੁੱਖ ਭੇਦ ਲੈਣ ਵਾਸਤੇ, ਉਹ ਹੁਣ ਦੱਸਦਾ ਪਿਆ, ਕਹਿੰਦਾ ਭਾਈ ਜਿਹੜਾ ਕੋਈ ਸਿੱਖ ਹੋ ਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਦਰਸ਼ਨ ਕਰਨ ਵਾਸਤੇ ਜਾਣਾ ਕਰਦਾ ਹੈ,
1: ਲੋਚਨ ਕੇ ਸੁਖ ਕੋ ਜੋ ਆਹੋ।
0: ਕਹਿੰਦੇ ਦੋਏ ਲੋਚਨ ਭਾਵ ਆਪਣੇ ਇਹਨਾਂ ਦੋਨਾਂ ਨੇਤਰਾਂ ਦੇ ਨਾਲ ਸਤਿਗੁਰੂ ਜੀਆਂ ਦੇ ਦਰਸ਼ਨ ਕਰਕੇ ਸੁਖ ਕੋ ਜੋਬੋ, ਉਹ ਸੁਖਾਂ ਦੀ ਪ੍ਰਾਪਤੀ ਕਰ ਲੈਂਦਾ ਹੈ।
1: ਸੈਨ ਜੈ ਕਿਰਚਕ ਮਾਰੇ।
0: ਹੁਣ ਉੱਥੇ ਸਤਿਗੁਰੂ ਜੀਆਂ ਦੇ ਹਜ਼ੂਰ ਫਿਰ ਬੇਅੰਤ

0: ਜੀਆਂ ਨੇ ਨਗਰ ਦੇ ਲੋਕਾਂ ਨੂੰ ਆਖਿਆ, ਕਹਿੰਦੇ ਭਾਈ ਕਿਉਂ ਤੁਸੀਂ ਡਰ ਧਾਰਨ ਕਰ ਰਹੇ ਹੋ?
1: ਗੁਰੂ ਕੋ ਨਹਿ ਵਿਗਾੜ ਚਿਤ ਠਾਏ,
0: ਵੀ ਅਸੀਂ ਤੁਹਾਡੀ ਇਸ ਨਗਰੀ ਦਾ ਕੁਝ ਵੀ ਵਿਗਾੜਨਾ ਨਹੀਂ ਹੈ।
1: ਧਰਮ ਸਿੰਘ ਇਮਦਿਓ ਦਿਲਾਸਾ,
0: ਭਾਈ ਧਰਮ ਸਿੰਘ ਸਾਹਿਬ ਨੇ ਨਗਰ ਦੇ ਵਸਨੀਕਾਂ ਨੂੰ ਬਹੁਤ ਜਿਹੜਾ ਦਿਲਾਸਾ ਪਾਵਨ ਸ਼ੁਭ ਬਚਨ ਮੁਖ ਤੋਂ ਆਖ ਕਰਕੇ ਦੇਣਾ ਕੀਤਾ।
1: ਅਦਪਨਾ ਦਿਨ ਭਇਓ ਪਰਵਾਸਾ,
0: ਉਹਨਾਂ ਨੂੰ ਉਸ ਸਮੇਂ ਵੀ ਨਾ ਧੀਰਜ ਨਹੀਂ ਆਇਆ, ਜਦੋਂ ਵਾਰ ਵਾਰ ਬਚਨ ਵੀ ਆਖੇ, ਬਚਨ ਆਖਣ ਤੋਂ ਬਾਅਦ ਵੀ ਉਹਨਾਂ ਨੇ ਜਦੋਂ ਧੀਰਜ ਧਾਰਨ ਨਹੀਂ ਕੀਤਾ।
1: ਆਪਣੋ ਸਿਵ ਪਰਸੋ ਕਰੀਏ,
0: ਉਹਨਾਂ ਆਖਿਆ ਕਹਿੰਦੇ ਜੀ ਤੁਸੀਂ ਇੱਕ ਸਾਡੇ ਤੇ ਕਿਰਪਾ ਕਰ ਦਿਓ। ਮਹਾਰਾਜ ਕਹਿੰਦੇ ਦੱਸੋ, ਕਹਿੰਦੇ ਜੀ ਆਪ ਜੀ ਨਾ ਕਿਰਪਾ ਕਰੋ, ਇਸ ਪਾਵਨ ਸਥਾਨ ਤੋਂ ਆਪਣਾ ਜਿਹੜਾ ਮਕਾਮ ਹੈ ਉਹ ਕਿਸੇ ਦੂਸਰੇ ਸਥਾਨ ਦੇ ਉੱਪਰ ਲੈ ਕਰਕੇ ਜਾਣਾ ਕਰੋ।
1: ਗੁਰਜਨ ਕੋ ਡਰ ਉਰਤੇ ਹਰੀਏ,
0: ਮਹਾਰਾਜ ਜਦੋਂ ਤੁਸੀਂ ਇੱਥੋਂ ਸਾਡੀ ਬੇਨਤੀ ਨੂੰ ਮੰਨ ਕੇ ਟਿਕਾਣਾ ਦੂਜੇ ਸਥਾਨ ਲੈ ਕੇ ਜਾਣਾ ਕਰੋਗੇ, ਫਿਰ ਆਪਣੇ ਆਪ ਜਿਹੜਾ ਸਾਡਾ ਡਰ ਹੈ ਉਹ ਸਾਰਾ ਡਰ ਨਾਸ ਹੋ ਜਾਵੇਗਾ।
1: ਸਮਝੇ ਬਹੁ ਕਹਿ ਸਮਝਾਏ,
0: ਸਤਿਗੁਰੂ ਜੀ ਨੇ ਬੜਾ ਸਮਝਾਉਣਾ ਕੀਤਾ, ਪਰ ਮਹਾਰਾਜ ਦੇ ਸਮਝਾਉਣ ਦੇ ਨਾਲ ਉਹਨਾਂ ਲੋਕਾਂ ਨੇ ਕੋਈ ਵੀ ਬਾਤ ਸਮਝਣੀ ਨਹੀਂ ਕੀਤੀ।
1: ਧਰਮ ਸਿੰਘ ਤਬ ਹਟ ਕਰ ਆਏ,
0: ਭਾਈ ਧਰਮ ਸਿੰਘ ਸਾਹਿਬ ਉਹਨਾਂ ਲੋਕਾਂ ਦੇ ਵਿੱਚੋਂ ਹਟ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਹਜ਼ੂਰ ਪਹੁੰਚ ਗਿਆ ਹੈ।
1: ਰਬ ਆ ਕੇ ਅਰਦਾਸ ਬਖਾਨੀ,
0: ਉਹਨੇ ਆ ਕੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀਆਂ ਦੇ ਹਜ਼ੂਰ ਫਿਰ ਸਾਰੇ ਬਚਨ ਆਖਣੇ ਕੀਤੇ।
1: ਗੁਰਜਨ ਤ੍ਰਸਤ ਧੀਰ ਬਿਸਰਾਨੀ,
0: ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਓ, ਜਿਹੜੇ ਨਗਰੀ ਦੇ ਲੋਕ ਨੇ ਨਾ, ਉਹਨਾਂ ਨੇ ਮਹਾਰਾਜ ਵੱਡਾ ਡਰ ਧਾਰਨ ਕੀਤਾ ਹੋਇਆ, ਸਾਰੇ ਨਗਰੀ ਦੇ ਲੋਕਾਂ ਦਾ ਜਿਹੜਾ ਧੀਰਜ ਹੈ ਉਹ ਮਾਨੋ ਖੰਭ ਲਾ ਕੇ ਉੱਡ ਗਿਆ, ਧੀਰਜ ਤੋਂ ਰਹਿਤ ਵੱਡਾ ਡਰ ਸਾਰਿਆਂ ਧਾਰਨ ਕੀਤਾ ਹੋਇਆ ਹੈ।
1: ਸੁੰਦਰ ਉਪਵਨ ਤਰਵਰ ਠੌਰ,
0: ਹੁਣ ਉੱਥੇ ਭਾਈ ਧਰਮ ਸਿੰਘ ਸਾਹਿਬ ਨੇ ਬਚਨ ਆਖੇ, ਕਹਿੰਦਾ ਸਤਿਗੁਰੂ ਇੱਥੇ ਨੇੜੇ ਹੀ ਨਾ ਇੱਕ ਬਹੁਤ ਹੀ ਸੋਹਣਾ ਉਪਵਨ, ਸੋਹਣਾ ਬਾਗ, ਜਿਸ ਬਾਗ ਦੇ ਅੰਦਰ ਬਹੁਤ ਹੀ ਸ਼ਾਨਦਾਰ ਰੁੱਖ ਖਲੋਤੇ ਨੇ, ਫਲਾਂ ਵਾਲੇ ਰੁੱਖ ਖਲੋਤੇ ਨੇ, ਫੁੱਲਾਂ ਵਾਲੇ ਬੂਟੇ ਉਸ ਬਾਗ ਵਿੱਚ ਲੱਗੇ ਹੋਏ ਹਨ।
1: ਉੱਚਕ ਫਰਕ ਤੇ ਹੈ ਇੱਕ ਔਰ,
0: ਵੀ ਥੋੜੀ ਦੂਰੀ ਦੇ ਉੱਪਰ ਉਹ ਸੋਹਣਾ ਬਾਗ ਬਣਿਆ ਹੋਇਆ ਹੈ।
1: ਰੁਮਾ ਬਹੁ ਸ੍ਰੀ ਮੁਖ ਤੇ ਡੇਰਾ,
0: ਸਤਿਗੁਰੂ ਜੀ ਤੁਸੀਂ ਮੁਖ ਤੋਂ ਬਚਨ ਆਖੋ ਤੇ ਅਸੀਂ ਉਸ ਸੋਹਣੇ

0: ਤਾਂ ਨਗਰ ਦੇ ਵਾਸੀਆਂ ਦਾ ਡਰ ਦੂਰ ਹੋ ਜਾਏਗਾ ਔਰ ਸਾਡਾ ਵੀ ਸਾਰੀਆਂ ਤਰ੍ਹਾਂ ਦਾ ਜਿਹੜਾ ਆਨੰਦ ਹੈ ਉਹ ਬਹੁਤਾਤ ਬਣਿਆ ਰਹੇਗਾ।
1: ਨਾਥ ਕਿਰਪਾ ਕਰ ਕਹਿਓ।
0: ਨਾਥ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਜਦੋਂ ਭਾਈ ਧਰਮ ਸਿੰਘ ਸਾਹਿਬ ਜੀ ਦੇ ਬਚਨਾਂ ਨੂੰ ਸੁਣਨਾ ਕੀਤਾ, ਸੁਣ ਕਰਕੇ ਪਾਵਨ ਮੁਬਾਰਕ ਤੋਂ ਕਿਰਪਾ ਭਰੇ ਬਚਨ ਉਚਾਰਨ ਕੀਤੇ। ਕਹਿੰਦੇ ਭਾਈ ਧਰਮ ਸਿੰਘ ਸਾਹਿਬ ਜੀ ਉਸ ਸਥਾਨ ਦੇ ਉੱਪਰ ਜਿੱਥੇ ਤੁਸੀਂ ਆਖਦੇ ਹੋ ਸੋਹਣਾ ਉਪਵਨ ਸੋਹਣਾ ਬਾਗ ਬਣਿਆ ਹੋਇਆ ਉੱਥੇ ਆਪਣਾ ਡੇਰਾ ਕਰਨਾ ਕਰੋ, ਉਸ ਜਗ੍ਹਾ ਦੇ ਉੱਤੇ ਆਪਾਂ ਡੇਰਾ ਕਰ ਲਈਏ ਵੀ ਤਾਂ ਜੋ ਜਿਹੜੇ ਨਗਰ ਦੇ ਵਸਨੀਕ ਨੇ ਉਹਨਾਂ ਨਗਰ ਦੇ ਵਸਨੀਕਾਂ ਦਾ ਜਿਹੜਾ ਡਰ ਹੈ ਉਹ ਵੀ ਦੂਰ ਹੋ ਜਾਵੇ। ਅਤੇ ਤੁਸੀਂ ਆਖਦੇ ਹੋ ਵੀ ਉਸ ਸਥਾਨ ਦੇ ਉੱਪਰ ਬਹੁਤ ਹੀ ਸੋਹਣੇ ਫਲਾਂ ਦੇ ਰੁੱਖ ਵੀ ਲੱਗੇ ਹੋਏ ਨੇ, ਫੁੱਲਾਂ ਦੇ ਬੂਟੇ ਵੀ ਹਨ, ਆਪਾਂ ਉਸ ਸਥਾਨ 'ਤੇ ਪਹੁੰਚ ਕਰਕੇ ਆਨੰਦ ਪ੍ਰਾਪਤ ਕਰੀਏ। ਸੋ ਇੱਥੇ ਹੀ ਕਥਾ ਦੀ ਸਮਾਪਤੀ ਹੈ। ਰਹਿੰਦੀਆਂ ਵਿਚਾਰਾਂ ਕੱਲ੍ਹ ਦੇ ਦਿਨ ਵਿਚਾਰਨੀਆਂ ਕਰਾਂਗੇ। ਆਪ ਸਰਬੱਤ ਸਿੱਖ ਸੰਗਤਾਂ ਦੇ ਚਰਨਾਂ ਵਿੱਚ ਸਨੀਮਰ ਬੇਨਤੀ ਹੈ ਵੀ 1984 ਦੇ ਸਮੂਹ ਸ਼ਹੀਦਾਂ ਸਿੰਘਾਂ ਸਿੰਘਣੀਆਂ ਦੀ ਯਾਦ ਦੇ ਵਿੱਚ 5 ਤਰੀਕ ਕੱਲ੍ਹ ਸ਼ਾਮ ਨੂੰ ਸਰਦਾਰ ਜਗਦੇਵ ਸਿੰਘ ਜੀ ਖਾਲਸਾ ਮੋਗਾ ਅਤੇ ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਅਵਚਲ ਨਗਰ ਸਾਹਿਬ ਦੇ ਸਹਿਯੋਗ ਦੇ ਨਾਲ ਰਾਤਰੀ ਦੇ ਵਿਸ਼ੇਸ਼ ਗੁਰਮਤਿ ਸਮਾਗਮ 9 ਵਜੇ ਤੋਂ 12 ਵਜੇ ਤੱਕ ਗੁਰਮਤਿ ਸਮਾਗਮ ਦੇ ਰੂਪ ਵਿੱਚ ਹੋ ਰਹੇ ਹਨ। ਸੋ ਸਮੁੱਚੀਆਂ

ਸੰਗਤਾਂ ਨੂੰ ਬੇਨਤੀ ਹੈ ਵੀ ਭਾਈ ਇਹਨਾਂ ਸਮਾਗਮਾਂ ਦੇ ਵਿੱਚ ਵੱਧ ਚੜ੍ਹ ਕੇ ਆਪ ਸਮੁੱਚੀਆਂ ਸਿੱਖ ਸੰਗਤਾਂ ਨੇ ਸ਼ਮੂਲੀਅਤ ਕਰਨੀ ਹੈ। ਸੋ ਉਹਨਾਂ ਸਿੰਘਾਂ ਸਿੰਘਣੀਆਂ ਦੀ ਯਾਦ ਦੇ ਅੰਦਰ ਅੱਜ ਇਹਨਾਂ ਪਾਵਨ ਅਸਥਾਨਾਂ ਦੇ ਉੱਪਰ ਸ੍ਰੀ ਅਖੰਡ ਪਾਠ ਸਾਹਿਬ ਵੀ ਪ੍ਰਾਰੰਭ ਹੋਏ ਨੇ, ਜਿਨ੍ਹਾਂ ਦੇ ਭੋਗ ਪਰਸੋਂ ਨੂੰ ਸਵੇਰੇ ਪਾਏ ਜਾਣਗੇ। ਵੱਧ ਚੜ੍ਹ ਕੇ ਉਹਨਾਂ ਸਮਾਗਮਾਂ ਦੇ ਵਿੱਚ ਸ਼ਮੂਲੀਅਤ ਕਰੀਏ। ਉਹ ਗੁਰੂ ਕੇ ਪਿਆਰੇ, ਗੁਰੂ ਕੇ ਸੇਵਾਦਾਰ ਸਿੱਖ ਬ੍ਰਹਮ ਗਿਆਨੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ, ਜਿਨ੍ਹਾਂ ਨੇ ਸਾਧ ਸੰਗਤ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਚੜ੍ਹ ਕੇ ਆਉਣ ਵਾਲੇ ਹਿੰਦੁਸਤਾਨੀ ਫੋਰਸਾਂ ਦਾ ਟਾਕਰਾ ਕਰਦਿਆਂ ਹੋਇਆਂ ਆਪਣੀਆਂ ਸ਼ਹਾਦਤਾਂ ਦਿੱਤੀਆਂ ਨੇ। ਉਹਨਾਂ ਗੁਰੂ ਕੇ ਪਿਆਰੇ ਖਾਲਸਾ ਜੀ ਸਿੰਘਾਂ ਸਿੰਘਣੀਆਂ ਦੀ ਯਾਦ ਦੇ ਅੰਦਰ ਆਪ ਸਰਬੱਤ ਮਾਈ ਭਾਈ ਇਹਨਾਂ ਸਮਾਗਮਾਂ ਦੇ ਅੰਦਰ ਸ਼ਮੂਲੀਅਤ ਜ਼ਰੂਰ ਕਰਨੀ। ਸਮੁੱਚੀਆਂ ਸਿੱਖ ਸੰਗਤਾਂ ਦਾ ਧੰਨਵਾਦ, ਕੋਟਾਨ ਕੋਟ ਸ਼ੁਕਰਾਨੇ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀਆਂ ਦੇ, ਜਿਨ੍ਹਾਂ ਨੇ ਆਪ ਤਰੁੱਠ ਕਰਕੇ ਕਿਰਪਾ ਕੀਤੀ, ਆਪਣੀ ਗੋਦ ਦੇ ਅੰਦਰ ਬਿਠਾ ਕਰਕੇ ਆਪਣੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਵਿਚਾਰ ਕਰਨ ਦਾ ਬਲ ਉਦਮ ਬਖਸ਼ਿਸ਼ ਕੀਤਾ। ਹੋਈਆਂ ਭੁੱਲਾਂ ਗਲਤੀਆਂ ਬਖਸ਼ ਦੇਣੀਆਂ ਜੀ, ਫਤਿਹ ਪ੍ਰਵਾਨ ਕਰਿਓ।

ਸਤ ਸੱਚ ਖੰਡ ਸ੍ਰੀ ਹਜੂਰ ਸ੍ਰੀ ਅਬਚਨ ਨਗਰ ਸਾਹਿਬ ਵਿਖੇ ਛਾਵਾਂ ਦੇ ਦੀਵਾਨ ਸਜੇ ਹਨ। ਸਜੇ ਦੀਵਾਨਾਂ ਦੇ ਅੰਦਰ ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ ਹਨ। ਕਥਾ ਵਿਚਾਰਾਂ ਕਰਦਿਆਂ ਹੋਇਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਮਾਫ਼ੀ ਬਖਸ਼ਣਾ, ਅੱਗੋਂ ਲਈ ਸੁਮਤ ਬਖਸ਼ਣ ਆਦਰ ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ, ਤੇਲ ਫੁੱਲ ਭੇਟਾਂ ਪ੍ਰਵਾਨ ਕਰਨੀ, ਸ਼ੁਭ ਮਨੋਕਾਮਨਾ ਭਾਵਨੀਆਂ ਪੂਰਨ ਕਰਨਾ, ਯਾਤਰਾ

ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪਹਿਲਾ, ਸੁਣ ਵੱਡਾ ਆਖੇ ਸਭ ਕੋਏ ਕੇ ਵੱਡਾ ਵੱਡਾ ਡੀਠਾ ਹੋਏ। ਕੀਮਤ ਪਾਏ ਨ ਕਹਿਆ ਜਾਏ, ਕਹਣੇ ਵਾਲੇ ਤੇਰੇ ਰਹੇ ਸਮਾਏ।

ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗਰਹਾਈ ਕਹਿਣ ਨ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਵਿਣ ਸਿੱਧੀ ਕਿਨੈ ਨ ਪਾਈਆ ਕਰਮ ਮਿਲੈ ਨਾਹੀ ਠਾਕਰ ਹਾਈਆ ਆਖਣ ਵਾਲਾ ਕਿਆ ਵੇਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ

ਚੈ ਨਾਇ ਰਹਾਉ। ਸਚੇ ਨਾਮ ਕੀ ਤਿਲ ਵਡਿਆਈ, ਆਖ ਥਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੈ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰੈ ਨਾ ਹੋਵੇ ਸੋਗ, ਦਿੰਦਾ ਰਹੈ ਨਾ ਚੁਕੈ ਭੋਗ।

ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਨਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ

ਤਿੰਨ ਤੂਟੀ ਜਮ ਕੀ ਫਾਸੀ ਜਨ ਨਿਰਭਉ ਜਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ।

ਤੂੰ ਕਰਤਾ ਸਚਿਆਰ ਮੰਡਾ ਸਾਈ ਜੋ ਤਉ ਭਾਵੈ ਸੋਈ ਥੀਸੀ ਜੋ ਤੂੰ ਦੇਹੇ ਸੋਈ ਹਉ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੂੰ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਧਾ ਮਨਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਉ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿੰਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਦ ਬਿਨ ਦੂਜਾ ਅਵਰ ਨਾ ਕੋਏ ਤੂੰ ਕਰ ਕਰ ਵੇਖੈ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰੜੈ ਭੈਲੇ ਨਿਵਾਸਾ ਪਾਣੀ ਪਾਵਕ ਤਿਨ ਹੈ ਕੀਆ ਪੰਕ ਜਮੋਹ ਪਗ ਨਹੀਂ ਚਾਲੈ ਹਮ ਦੇਖਾ ਤਹ ਡੂਬੀ ਅਲੇ ਮਨ ਏਕ ਨਚੇ

ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚੌਪਈ ਬਹਰ ਅਸੁਰ ਕਾ ਕਾਟ ਸੁਮਾਥਾ ਸ੍ਰੀ ਅਸਕੇਤ ਜਗਤ ਕੇ ਨਾਥਾ ਦੁਤੀਵਾਨ ਸੌ ਦਉਵਰ ਕਰ ਕਾਟ ਦਇਓ ਅਸਧੁਜ ਨਰ ਨਾਹਰ ਪੁਨਰਾਛਸ ਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਓਪਨ ਬ੍ਰਿਸ਼ਟ ਗਗਨ।

ਨਵਾਜਾ। ਅਖਲ ਭਵਨ ਕੇ ਸਰਜਨ ਹਾਰੇ, ਦਾਸ ਜਾਨ ਮੋਹਿ ਲੇਹੋ ਉਬਾਰੇ। ਕਬਿਉ ਬਾਚ ਬੇਨਤੀ ਚੌਪਈ, ਹਮਰੀ ਕਰੋ ਹਾਥ ਦੈ ਰੱਛਾ। ਪੂਰਨ ਹੋਏ ਚਿਤ ਕੀ ਇੱਛਾ, ਤਵ ਚਰਨਨ ਮਨ ਰਹੇ ਹਮਾਰਾ। ਅਪਨਾ ਜਾਨ ਕਰੋ ਪ੍ਰਤਪਾਰਾ, ਹਮਰੇ ਦੁਸ਼ਟ ਸਭੈ ਤੁਮ ਘਾਵੋ। ਆਪ ਹਾਥ ਦੈ ਮੋਹਿ ਬਚਾਵੋ, ਸੁਖੀ ਬਸੈ ਮੋਰੋ ਪਰਵਾਰਾ। ਸੇਵਕ ਸਿੱਖ ਸਭੈ ਕਰ ਤਾਰਾ, ਮੋਰ ਰੱਛਾ ਨਿਜ ਕਰ ਦੈ ਕਰੀਐ। ਸਭ ਬੈਰਨ ਕਉ ਆਜ ਸੰਘਰੀਐ, ਪੂਰਨ ਹੋਏ ਹਮਾਰੀ ਆਸਾ। ਤੋਰ ਭਜਨ ਕੀ ਰਹੇ ਪਿਆਸਾ, ਤੁਮੈ ਛਾੜ ਕੋਈ ਅਵਰ ਨਾ ਧਿਆਉ। ਜੋ ਬਰ ਚਾਉਂ ਸੋ ਤੁਮ ਤੇ ਪਾਉ, ਸੇਵਕ ਸਿੱਖ ਹਮਾਰੇ ਤਾਰੀਐ। ਚੁਨ ਚੁਨ ਸਤਰ ਹਮਾਰੇ ਮਾਰੀਐ, ਆਪ ਹਾਥ ਦੈ ਮੁਝੈ ਉਬਰੀਐ। ਮਰਨ ਕਾਲ ਕਾ ਤ੍ਰਾਸ ਨਵਰੀਐ, ਹੋ ਜੋ ਸਦਾ ਹਮਾਰੇ ਪੱਛਾ। ਸ਼੍ਰੀ ਅਸ ਦੁਜ ਜੂੰ ਕਰੀਅਹੁ ਰੱਛਾ, ਰਾਖ ਲਿਹੋ ਮੋਹਿ ਰਾਖਨ ਹਾਰੇ। ਸਾਹਿਬ ਸੰਤ ਸਹਾਇ ਪਿਆਰੇ, ਦੀਨ ਬੰਦ ਦੁਸ਼ਟਨ ਕੇ ਹੰਤਾ। ਤੁਮ ਹੋ ਪੁਰੀ ਚਤੁਰ ਦਸ ਕੰਤਾ,

ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਦਾਸ ਜਾਨ ਕਰ ਦਾਸ ਪਰ ਕੀ ਜੈ ਕਿਰਪਾ ਅਪਾਰ, ਆਪ ਹਾਥ ਦੈ ਰਾਖ ਮੋਹਿ ਮਨ ਕ੍ਰਮ ਬਚਨ ਵਿਚਾਰ ਚੌਪਈ। ਮੈਂ ਨਾਗਨੈ ਸਹਿ ਪ੍ਰਥਮ ਮਨਾਉ, ਕਿਸ਼ਨ ਬਿਸ਼ਨ ਕਬਹੂ ਨਹਿ ਧਿਆਉ, ਕਾਨ ਸੁਨੈ ਪਹਿਚਾਨ ਨਤਨ ਸੋ ਲਿਵ ਲਾਗੀ ਮੋਰੀ ਪਗ ਇੰਸੋ। ਮਹਾਕਾਲ ਰਖਵਾਰ ਹਮਾਰੋ, ਮਹਾਲੋ ਮੈਂ ਕਿੰਕਰ ਥਾਰੋ, ਆਪਣਾ ਜਾਨ ਕਰੋ ਰਖਵਾਰ, ਬਾਹ ਗਹੇ ਕੀ ਲਾਜ ਵਿਚਾਰ, ਆਪਣਾ ਜਾਨ ਮੁਝੈ ਪ੍ਰਤ ਪਰਿਯੈ, ਚੁਨ ਚੁਨ ਸਤਰ ਹਮਾਰੇ ਮਰੀਐ, ਦੇਗ ਤੇਗ ਜਗ ਮੈਂ ਦਉ ਚਲੈ, ਰਾਖ ਆਪ ਮੋਹਿ ਔਰ ਨਾ ਦਲੈ, ਤੁਮ ਮਮ ਕਰੋ ਸਦਾ ਪ੍ਰਤਪਾਰਾ, ਤੁਮ ਸਾਹਿਬ ਮੈਂ ਦਾਸ ਤਿਹਾਰਾ, ਜਾਨ ਆਪ ਨਾ ਮੁਝੈ ਨਵਾਜ, ਆਪ ਕਰੋ ਹਮਰੇ ਸਭ ਕਾਜ, ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਵਾਜਾ, ਦਾਸ ਜਾਨ ਕਰ ਕਿਰਪਾ ਕਰੋ, ਮੋਹਿ ਹਾਰ ਪਰਾ ਮੈਂ ਆਨ ਦੁਆਰ ਤੋਹੇ, ਆਪਣਾ ਜਾਨ

ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣੀ ਆਈਆਂ ਸਭ ਦੋਤ ਗਾ

ਗਵਾਈਆਂ ਕਰ ਸ਼ਾਨ ਸੁਖ ਮਨ ਆਇ ਵਸੀਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋਂ ਜਿਸ ਦੀਆਂ ਇਹ ਵਡਿਆਈਆਂ ਕਹ ਨਾਨਕ ਸੁਣ ਹੋ ਸੰਤੋ ਸ਼ਬਦ ਧਰੋ ਪਿਆਰੋ ਸੱਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ।

ਵਾਹਿਗੁਰੂ ਜੀ ਕੀ ਫਤਿਹ। ਪੌੜੀ ਤਿੱਥੈ ਤੂੰ ਸਿਮਰਥ, ਜਿੱਥੈ ਕੋਈ ਨਾਹੇ ਉਥੈ ਤੇਰੀ ਰੱਖ, ਅਗਨੀ ਉਧਰ ਮਾਹੇ। ਸੁਣ ਕੈ ਜਮ ਕੇ ਦੂਤ, ਨਾਏ ਤੇਰੇ ਛੱਡ ਜਾਹੇ। ਭਾਉ ਜਲ ਬਖਮ ਅਸਗਾਹੋ, ਗੁਰ ਸ਼ਬਦੀ ਪਾਰ ਪਾਹੇ।

ਜਿਸ ਨੂੰ ਇਹ ਵੱਥ ਦੇ ਜਗ ਮਹਿ ਉੱਤਮ ਕਾਢੀ ਹੈ ਵਿਰਲੇ ਕੇ ਮਹੱਲਾ ਪੰਜਵਾਂ ਰੱਖੇ।

जिस सिमरत सुख होए सगले दुख जाए।

ਸ਼੍ਰੀ ਵਾਹਿਗੁਰੂ ਜੀ ਅਰਦਾਸ, ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ, ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ, ਅਰਜਨ ਹਰ ਗੋਬਿੰਦ ਨਾਉ ਸਿਮਰਾਓ ਸ਼੍ਰੀ ਹਰਿ ਰਾਏ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨਾਉਣ ਦਿਆ ਵੇਧਾਏ, ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਕਲਗੀਧਰ ਜੀ ਪਿਤਾ, ਪੰਥ ਦੇ ਵਾਲੀ ਅੰਮ੍ਰਿਤ ਕੇ ਦਾਤੇ ਸ਼ਮਸ਼ੇਰ ਬਹਾਦਰ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਜੀ ਦੇ ਆਤਮਕ ਸਰੂਪ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਾਗਤੀ ਜੋ ਜ਼ਾਹਰਾ ਜ਼ੋਰ ਹਾਜ਼ਰਾ ਹਜ਼ੂਰ, ਸਰਬ ਕਲਾ ਭਰਪੂਰ, ਸਭ ਥਾਈ ਹੋਏ ਸਹਾਇ। ਚਾਰ ਸਾਹਿਬਜ਼ਾਦੇ ਸਾਹਿਬ ਅਜੀਤ ਸਿੰਘ ਜੀ, ਸਾਹਿਬ ਜੁਝਾਰ ਸਿੰਘ ਜੀ, ਸਾਹਿਬ ਜ਼ੋਰਾਵਰ ਸਿੰਘ ਜੀ, ਸਾਹਿਬ ਫਤਿਹ ਸਿੰਘ ਜੀ, ਪੰਜ ਪਿਆਰਿਓ, ਚਾਲੀ ਮੁਕਤਿਓ, ਸਰਬ ਸ਼ਹੀਦੋ ਮਰੀਦੋ, ਸਚਿਆਰਿਓ ਪਿਆਰਿਓ, ਸਭ ਥਾਈ ਹੋਏ ਸਹਾਇ। ਸਲੋਕ ਮਹੱਲਾ ਦੂਜਾ, ਆਪੇ ਜਾਣੇ ਕਰੇ ਆਪ, ਆਪੇ ਆਣੇ ਰਾਸ, ਤਿਸੈ ਅੱਗੇ ਨਾਨਕਾ ਖਲੈ ਕੀ ਛੇ ਅਰਦਾਸ। ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ, ਸਰਬ ਸਮੂਹ ਖਾਲਸੇ ਜੀ ਕੀ ਅਰਦਾਸ, ਸ਼੍ਰੀ ਵਾਹਿਗੁਰੂ ਜੀ ਕੇ ਪਾਸ। ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਛਿਆ ਰਿਆਇਤ, ਬਿਰਦ ਕੀ ਪੈਜ ਰਹੇ ਪੰਥ ਕੀ ਜੀਤ, ਸ਼੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕਾ ਮਨ ਨੀਵਾ, ਮਤ ਉੱਚੀ ਮਤ ਪਤਕਾ ਰਾਖਾ ਆਪ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਖਾਲਸੇ ਜੀ ਕੀ ਦੇਖ ਤੇਗ ਫਤਿਹ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਰਹੇ ਧਰਮ ਕਾ ਜੈਕਾਰ, ਖਾਲਸਾ ਜੀ ਸਾਹਿਬ ਬੋਲੋ ਜੀ। ਖਾਲਸੇ ਜੀ ਕੋ ਨਾਮ ਦਾਨ, ਸਿੱਖੀ ਦਾਨ, ਗੁਰਮਤ ਦਾਨ, ਬੁੱਧ ਵਿਵੇਕ ਰਹਿਤ ਰਿਛਾ ਦਾਨ, ਖਾਲਸੇ ਜੀ ਕੋ ਸ਼੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਸਰੋਵਰ ਜੀ ਕੇ ਇਸ਼ਨਾਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦਾਰ ਮਿਲੇ, ਬੋਲੋ ਜੀ। ਸ਼੍ਰੀ ਅਕਾਲ ਤਖਤ ਸਾਹਿਬ ਜੀ, ਸੰਤੋਖ ਸਰ ਜੀ, ਵਿਵੇਕ ਸਰ ਜੀ, ਰਾਮ ਸਰ ਜੀ, ਕੌਲ ਸਰ ਜੀ, ਤਰਨ ਤਾਰਨ ਜੀ, ਤਪਿਆਨੇ ਜੀ, ਖਡੂਰ ਜੀ, ਗੁਰੂ ਕੀ ਬਾਉਲੀ, ਸ਼੍ਰੀ ਗੋਇੰਦਵਾਲ ਸਾਹਿਬ ਜੀ ਕੇ ਇਸ਼ਨਾਨ, ਦਰਸ਼ਨ ਦਾਰ ਮਿਲੇ, ਬੋਲੋ ਜੀ। ਥੰਮ ਜੀ, ਨਨਕਾਣੇ ਜੀ, ਕਰਤਾਰਪੁਰ ਜੀ, ਬਾਬੇ ਨਾਨਕ ਡੇਹਰੇ ਜੀ, ਤਖਤ ਕੇਸਗੜ੍ਹ ਸਾਹਿਬ, ਅਨੰਦਪੁਰ ਜੀ, ਕੀਰਤਪੁਰ ਜੀ, ਪਾਤਾਲਪੁਰ ਜੀ, ਲਖਨੌਰ ਜੀ, ਚਮਕੌਰ ਜੀ, ਫਤਿਹਗੜ੍ਹ ਸਾਹਿਬ ਜੀ, ਦਮਦਮਾ ਸਾਹਿਬ ਜੀ, ਧਮਤਾਨ ਜੀ, ਮੁਕਤਸਰ ਜੀ, ਪੌਂਟੇ ਜੀ, ਤਖ਼ਤ ਪਟਨਾ ਸਾਹਿਬ, ਹਰਿਮੰਦਰ ਦਿੱਲੀ, ਮਹਿਸ਼ੀਸ਼ਗੰਜ, ਰਕਾਬਗੰਜ, ਬਾਲਾ ਸਾਹਿਬ, ਬੰਗਲਾ ਸਾਹਿਬ, ਸੱਤੋ ਝੰਡਿਆ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦਾਰ ਮਿਲੇ, ਬੋਲੋ ਜੀ। ਭਗਾਉਣ ਸਾਹਿਬ ਜੀ, ਪੰਜੇ ਸਾਹਿਬ ਜੀ, ਕਪਾਲ ਮੋਚਨ ਜੀ, ਰਣ ਮੋਚਨ ਜੀ, ਨਾਨਕ ਮੱਤੇ ਜੀ, ਤਿਲਗੰਜੀ ਜੀ, ਨਾਨਕ ਜੀਰਾ ਜੀ, ਸ਼ਿਕਾਰਘਾਟ ਜੀ, ਹੀਰਾਘਾਟ ਜੀ, ਮਾਤਾ ਸਾਹਿਬ ਦੇਵਾਂ ਜੀ, ਸੰਗਤ ਸਾਹਿਬ ਜੀ, ਮਾਲਟੇਕੜੀ ਸਾਹਿਬ ਜੀ, ਬਸਮਤ ਨਗਰ, ਦਮਦਮਾ ਸਾਹਿਬ ਜੀ, ਬੰਦਾ ਘਾਟ ਜੀ, ਨਗੀਨਾ ਘਾਟ ਜੀ, ਸ਼੍ਰੀ ਗੰਗਾ ਜੀ, ਗੋਦਾਵਰੀ ਜੀ ਕੇ ਇਸ਼ਨਾਨ, ਦਰਸ਼ਨ ਦਾਰ ਮਿਲੇ, ਬੋਲੋ ਜੀ। ਸਰਬ ਸਮੂਹ ਖਾਲਸੇ ਜੀ ਕੋ ਨਗਾਰਿਆਂ, ਨਿਸ਼ਾਨ ਸਾਹਿਬਾਂ, ਸੰਜੁਗਤ ਤਖਤ ਸੱਚਖੰਡ, ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦਾਰ ਮਿਲੇ, ਬੋਲੋ ਜੀ। ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ, ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ, ਬੋਲੋ ਜੀ, ਬੋਲੋ ਜੀ, ਬੋਲੋ ਜੀ, ਸ਼੍ਰੀ ਵਾਹਿਗੁਰੂ ਜੀ। ਜੀ ਗੁਰੂ ਗਰੀਬ ਨਿਵਾਸ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ, ਆਪ ਜੀ ਕੇ ਹਜ਼ੂਰ ਅੰਮ੍ਰਿਤਮਈ ਸ਼ਬਦ ਬਾਣੀ, ਕੀਰਤਨ ਚੌਕੀ ਸੋਧਰ ਰਹਿਰਾ ਸਾਹਿਬ ਜੀ ਕੀ ਅਰਦਾਸ, ਅਖਰ ਵਾਧਾ ਘਾਟਾ ਭੂਲ ਚੁੱਕ ਮਾਫ਼ ਕਰਨਾ ਬਾਣੀ, ਸੱਚ ਖੰਡ ਵਿੱਚ ਪ੍ਰਵਾਨ ਕਰਨਾ, ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨਾ, ਸਿੱਖ ਪੜ੍ਹਦੇ ਸੁਣਦੇ ਸਰਬਤ ਲਾਹੇਬੰਦ ਹੋਣ, ਗੁਰੂ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਬਾਣੀ ਸਰਬਤ ਕਾਬਲਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਹੋਵੇਗਾ। ਸੋ ਸਮੂਹ ਸੰਗਤਾਂ ਨੂੰ ਬੇਨਤੀ ਹੈ, ਹਾਜ਼ਰਿਆਂ ਭਰੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।
1: ਗਨਾ ਸ੍ਰੀ ਮਹਲਾ ਪਹਿਲਾ ਤੀ ਓਂਕਾਰ ਸਤਿਗੁਰ ਪ੍ਰਸਾਦਿ।

ਤੇਗਾ ਅਕਾਲੀ ਬਾਬਾ ਫੂਲਾ ਸਿੰਘ ਜੀ ਨਿਹੰਗ ਸਿੰਘ ਜੀ ਦਾ ਹੈ।

ਤੇਗਾ ਅਕਾਲੀ ਬਾਬਾ ਫੂਲਾ ਸਿੰਘ ਜੀ ਨਿਹੰਗ ਸਿੰਘ ਜੀ ਦਾ ਹੈ।

ਸਾਧ ਸੰਗਤ ਜੀ ਗੁਰੂ ਸਾਹਿਬ ਜੀ ਦਾ ਲੰਗਰ ਤਿਆਰ ਹੈ, ਪ੍ਰਸ਼ਾਦਾ ਛੱਕ ਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ।

ਜਾ ਕਰ ਗੁਰੂ ਸਾਹਿਬਾਨਾਂ ਦਾ ਇਤਿਹਾਸ ਵੇਖ ਕਰ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।